சங்க.

Ouais.

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਿਵ ਸਚਿਆਰਾ ਹੋਈ।

0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਹੁਕਮੈ ਜੇ ਬੁਝੈ ਤਾਂ ਹਮੈ ਕਹਿ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋ

0: ਮਨ ਜਾਣੈ ਮਨ ਕੋਇ।
1: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਾ ਮਾਨ।
0: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।
1: ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ।
0: ਧਰਮ ਦਇਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੋ।

0: ਨਿਰੰਕਾਰ
1: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿਆ ਕਮਾਹੇ
1: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ
0: ਅਸੰਖ ਮਲੇਸ਼ ਮਲ ਭਖਾਹੇ।

0: ਕੈ ਸੰਗ ਉਹ ਤੋਂ ਪਹਿਨਾਵੇ ਕੈ ਰੰਗ
1: ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਓ
0: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ।

0: ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤਵਾ ਪ੍ਰਸਾਦ ਚੱਕਰ ਚਿਹਨ ਹਰ ਬਰਨ ਜਾਤ ਅਰ ਪਾਤ ਨਾ ਹਿਣ ਜੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ
1: ਕਿਹਜੈ
0: ਪੌਣ ਮਹੀਪ ਸੁਰ ਨਾਰਾ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ
1: ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ
1: ਨਮਸਤੰਗ ਨੀਲੇ ਨਮਸਤੰਗ ਨਾਤੇ ਨਮਸਤੰਗ ਛੇਤੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਈ ਕੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਦੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸ਼ੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ
0: ਨਮਸਤੰਗ ਅਗਮੇ ਨਮਸਤ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤਸ ਅਜਵੇ
0: ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਪੰਗੇ
1: ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ
1: ਸਰਬ ਸੋਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ

0: ਕਰ ਫਿਰੈ ਚਤੁਰ ਚਕ ਮਾਰੀਏ ਪਰਦੀਨ।
1: ਲੋਕ ਚੌਦਾਂ ਕੇ ਵਿਖੇ ਜਗ ਜਾਪੈ ਜੇ ਜਾਪ
0: ਨਾਦ ਮੂਰਤ ਥਾਪਿਓ ਸਭੇ ਜੈ ਥਾਪ
1: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਕਾਲੀਨ ਕਲਾ ਸੰਯੁਕਤ ਕਾਲ ਪੁਰਖ
0: ਦੇਸ਼
1: ਅੰਗ ਰਾਗਣ ਰੰਗ ਜਾਕੈ ਜਾਤ ਪਾਤ ਨਾਮ
0: ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ
0: ਸਰਵ ਭੰਜਨ ਆਦ ਰੂਪ ਅਸੂਤ
1: ਅੰਗੀਨਾ ਭੰਗ ਨਾਥ ਮੇਕ ਪੁਰਖ ਅਪਾਰ
0: ਸਰਵ ਕਾਇਕ ਸਰਵ

0: ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ,
1: ਚਤੁਰ ਚੱਕਰ ਵਰਤੀ, ਚਤੁਰ ਚੱਕਰ ਪਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ,
0: ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨੇ।

0: ਯਾ ਸ਼ਹੀਦੇ ਸੀ ਗਿਆ ਬਜ ਭੇਸੇ ਗਿਆ ਅੰਜ ਕਰਮੇ ਗਿਆ ਪੰਜ ਭਰਮੇ ਹੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨ ਹੈ ਕਿ ਸਰਬਾ ਵਰਨ ਹੈ
1: ਕਿ ਜਗਦੰਗ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ

0: ਕਿ ਸਰਬੰਗ ਮਾਨੇ ਹੈ, ਕਿ ਸਰਬੱਤਰ ਦਾਨੇ ਹੈ, ਕਿ ਸਰਬੱਤਰ ਗਾਉਣ ਹੈ, ਕਿ ਸਰਬੱਤਰ ਭਾਉਣ ਹੈ,
1: ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਰਾਜ ਹੈ, ਕਿ ਸਰਬੱਤਰ ਸਾਜ ਹੈ,
0: ਕਿ ਸਰਬੱਤਰ ਦੀਨ ਹੈ, ਕਿ ਸਰਬੱਤਰ ਲੀਨ ਹੈ, ਕਿ ਸਰਬੱਤਰ ਜਾ ਹੋ, ਕਿ ਸਰਬੱਤਰ ਭਾ ਹੋ,
1: ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਾਲ ਹੈ, ਕਿ ਸਰਬੱਤਰ ਪਾਲ ਹੈ,
0: ਕਿ ਸਰਬੱਤਰ ਹੰਤਾ, ਕਿ ਸਰਬੱਤਰ ਗੰਤਾ, ਕਿ ਸਰਬੱਤਰ ਭੇਖੀ, ਕਿ ਸਰਬੱਤਰ ਭੇਖੀ,
1: ਸਰਬੱਤਰ ਕਾਜ ਹੈ, ਕਿ ਸਰਬੱਤਰ ਰਾਜ ਹੈ, ਕਿ ਸਰਬੱਤਰ ਸੁਖ ਹੈ, ਕਿ ਸਰਬੱਤਰ ਭੁੱਖ ਹੈ,
0: ਕਿ ਸਰਬੱਤਰ ਤ੍ਰਾਣ ਹੈ, ਕਿ ਸਰਬੱਤਰ ਪ੍ਰਾਣ ਹੈ, ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ ਹੈ,
1: ਸਰਬੱਤਰ ਮਾਨੀ ਹੈ, ਸਦੈਵ ਅੰਗ ਪ੍ਰਧਾਨੀ ਹੈ, ਕਿ ਸਰਬੱਤਰ ਜਾਪੀ ਹੈ, ਕਿ ਸਰਬੱਤਰ ਤਾਪੀ ਹੈ,
0: ਕਿ ਸਰਬੱਤਰ ਭਾਨ ਹੈ, ਕਿ ਸਰਬੱਤਰ ਮਨ ਹੈ, ਕਿ ਸਰਬੱਤਰ ਇੰਦਰ ਹੈ, ਕਿ ਸਰਬੱਤਰ ਚੰਦਰ ਹੈ,
1: ਸਰਬੰਗ ਕਲੀਮ ਹੈ, ਕਿ ਫਰਮੰਗ ਫਹੀਮ ਹੈ, ਕਿ ਆਕਲ ਅਲਾਮ ਹੈ, ਕਿ ਸਾਹਿਬ ਕਲਾਮ ਹੈ,
0: ਉਸ ਨਾਲ ਵਜੂ ਹੈ, ਤਮਾਮ ਰਜੂ ਹੈ, ਮਿਸਲ ਸਲਾਮ ਹੈ, ਸਲੀਕਤ ਮੁਦਾਮ ਹੈ, ਅਮੀਜੁਲ ਤਮਾਮ ਹੈ, ਰਜੂਲ ਨਿਦਾਨ ਹੈ, ਹਰੀਫੁਲ ਅਜੀਮ ਹੈ, ਰਜਾਇਕ ਯਕੀਨ ਹੈ, ਨਿਰੁਕਤ ਸਰੂਪ ਹੈ, ਤ੍ਰਮੁਕਤ ਬਭੂਤ ਹੈ, ਪ੍ਰਯੁਕਤ ਪ੍ਰਭਾ ਹੈ, ਸੰਯੁਕਤ ਸੁਦਾ ਹੈ, ਸਮਸਤ ਸਲਾਮ ਹੈ, ਸਦਾ ਬਲਕਾਮ ਹੈ, ਨਿਰਬਾਧ ਸਰੂਪ ਹੈ, ਆਗਾਦ ਹੈ, ਅਨੂਪ ਹੈ, ਤ੍ਰਭੰਗ ਤ੍ਰਭਾਦੇ ਅਗੰਜੇ ਅਗਾਦੇ ਸੁਭੰਗ ਸੁਰਭਾਗੇ ਸੁਸਰਭਾ ਅਨੁਰਾਗੇ,
1: ਸਰੂਪ ਹੈ, ਛਿਜ ਹੈ, ਛੂਤ ਹੈ, ਕੇ ਨਰਕੰਗ ਪ੍ਰਨਾਸ ਹੈ, ਪ੍ਰਿਥਿਉਲ ਪ੍ਰਵਾਸ ਹੈ,
0: ਨਿਰੁਕਤ ਪ੍ਰਭਾ ਹੈ, ਸਦੈਵ ਸਦਾ ਹੈ, ਬਭੁਕ ਸਰੂਪ ਹੈ, ਪ੍ਰਯੁਕਤ ਅਨੂਪ ਹੈ,
1: ਸਦਾ ਹੈ, ਵਿਭੁਕਤ ਪ੍ਰਭਾ ਹੈ।

0: ਵੰਦਰਾਂ ਜਵਾਤ ਅਣਟੁੱਟ ਭੰਡਾਰ ਅਣਠੱਟ ਅਪਾਰ
1: ਧਰਮ ਅਣਤੀਤ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੋਲ ਮਨਾ ਸੰਤ ਹੈ ਪ੍ਰਸਾਦ
0: ਕਰੁਣਾਲੇ ਹੈ ਹਰ ਕਾਲੇ ਹੈ ਅਖਲ ਖੰਡਨ ਹੈ ਮੈਂ ਮੰਡਣ ਹੈ
1: ਈਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ
0: ਜਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਗ ਭਰ ਹੈ ਸਰਬੰਕਰ ਹੈ ਸਰ ਪਾਸਿਆ ਹੈ ਸਰਬਨਾਸਿਆ ਹੈ
0: ਕਰੁਣਾ ਕਰ ਹੈ ਬੇਸੰਬਰ ਹੈ ਸੁਰ ਬੇਸੁਰ ਹੈ ਜਗਤੇਸ਼ਵਰ ਹੈ
1: ਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ
0: ਅਜਪਾ ਜਪੈ ਥਪਾ ਥਾਪੈ ਕਿਰਤਾ ਕਿਰਤਾ ਮ੍ਰਿਤਾ ਮ੍ਰਿਤ ਹੈ
1: ਅੰਮ੍ਰਿਤਾ ਅੰਮ੍ਰਿਤ ਹੈ ਕਰਨਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਨੀ
0: ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕਰਤਾ ਕਰਤਾ ਅਮ੍ਰਿਤਾ ਅਮ੍ਰਿਤ ਹੈ
1: ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ
0: ਬੇਸੰਬਰ ਹੈ ਕਰੁਣਾਲੇ ਹੈ ਨਿਪ ਨਾਇਕ ਹੈ ਸਰਪਾਇਕ ਹੈ
1: ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ
0: ਅਕਲੰਕ੍ਰਿਤ ਹੈ ਸਰਬਾ ਕਿਰਤ ਹੈ ਕਰਤਾ ਕਰ ਹੈ ਅਰਤਾ ਹਰ ਹੈ
1: ਪਰਮਾਤਮ ਹੈ ਸਰਬਾਤਮ ਹੈ ਆਤਮ ਵਸੈ ਜਸ ਕੇ ਜਸੈ ਭੁਜੰਗ ਪਿਆ ਤੇ ਛੰਦ
0: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ

0: ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨੇ ਕਲੰਕਰ ਰੂਪੇ ਅਲੰਕਾਰ ਲੰਕੇ ਨਮੋ ਆਸਾ ਸਿ ਨਮੋ ਬਾਂਕ ਬੰਕੇ
1: ਸਰੂਪੇ ਅਨੰਗੀ ਅਨਾਮੇ ਤਰਪੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਅਚਰੀ ਚੰਦ
0: ਅਜੈ ਅਲੈ ਅਭੈ ਅਭੈ
1: ਅਜੂ ਅਨਾਸ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਆ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਲਾਮ
1: ਸੁਧ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀਕੈ
2: ਸੂਰ ਸੁਰਾਦਨ ਸੁਧ ਸਿਧਾਰਕ ਸੰਤ ਸਮੂਹ ਅਨੇਕ ਮਤੀਕੇ
3: ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਤ ਪ੍ਰਾਨ ਪਤੀਕੈ
2: ਸ਼੍ਰੀ ਭਗਵਾਨ ਕੀ ਪਾਇ ਕਿਰਪਾ ਹੋਤੇ ਏਕਰਤੀ ਬਿਨੇ ਏਕਰਤੀ ਕੇ
3: ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੈ
2: ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
3: ਪਾਰੀ ਪਜਾਨ ਕੇ ਪੂਪ ਪਲੀ ਨਿਆਪਤ ਸੀਸ ਨਾ ਜਦ ਵਿਚਾਰ ਜੀਤ ਫਰੇ ਸਭ ਦੇ ਸੁਸਾਨ ਕੋ ਬਾਜਤ ਟੋਲ ਮਰਦੰਗ ਨਗਾਰੈ
2: ਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
3: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਦ ਵਿਚਾਰੈ
2: ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
3: ਤੀਰਥ ਨਾਨ ਦੇ ਆਦਮ ਦਾਨ ਸੋ ਸੰਜਮ ਨੇ ਵੈ ਅਨੇਕ ਵਸਿੱਖ ਹੈ
2: ਵੇਦ ਪੁਰਾਣਿਕ ਦੇਵ ਕੁਰਾਨ ਜਮੀਨ ਜਮਾਨ ਸਭਾਨ ਕੇ ਵੇਖੈ
3: ਔਰ ਆਹਾਰ ਚ ਤੀਜਤ ਤਾਰ ਸਭਿਸ ਵਿਚਾਰ ਹਜ਼ਾਰ ਕੇ ਦੇਖੈ
2: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕਰਤੀ ਬਿਨ ਏਕ ਨ ਰੇਖੈ
3: ਸੁਧ ਸੁਪਾਹਾ ਦੁਰੰਤ ਦੁਬਾਸੋ ਸਾਚ ਸੁਨਾ ਦੁਰ ਜਾਣ ਦਲੇਂਗੈ
2: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ
3: ਤੂਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਣ ਮਾਨ ਮਲੇਂਗੈ
2: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
3: ਵੀਰ ਅਪਾਰ ਬੜੇ ਪਰਿਆਰ

0: ਕਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦਰ ਸਾਚਰ ਭੂਤ ਭਵਿੱਖ ਪਵਾਨ ਜਪੇਂਗਾ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ
0: ਪੁਨ ਪ੍ਰਤਾਪਨ ਬਾੜ ਜੇ ਤੁਨ ਪਾਪਨ ਕੇ ਬਹੁ ਪੁੰਜ ਕਪੈਂਗਾ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈਵ ਲੋਕ ਚਪੈਂਗੇ
0: ਮਾਨਵ ਇੰਦਰ ਕਜਿੰਦਰ ਨਰਾਦ ਭਜੋਂ ਤੁਰ ਲੋਕੋ ਰਾਜ ਕਰੇਂਗਾ
1: ਕੋਟਿ ਸਨਾਨਕ
0: ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਨਰ ਸਿਰ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹੇ ਤਰੇਂਗੇ
0: ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਭਗਤਾਂ ਲਗਾਇਓ
1: ਹੱਥ ਪਿਓ ਲੀਏ ਸਾਥ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ
0: ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸਪੈਸ ਬਤਾਇਓ
1: ਸੱਚ ਕਹੋ ਸੁਨ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹਨ ਪੂਜ ਤਰੇ ਉਸਰ ਕਾਹੁਲ ਲਿੰਗ ਕਰੇ ਲਟਕਾਯੋ
1: ਕਾਹੁ ਲਿਖਿਓ ਹਰਾ।

0: ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਕਾਬਹੁ ਆਪਾ ਦੇ ਮੋਹਿ ਬਚਾਵਹੁ
1: ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੂਰਤ

0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
1: ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ

0: ਬਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ।
1: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਐ।
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ।
0: ਏ ਮਨ ਚੰਚਲਾ ਚਤੁਰਾ

0: ਕਿਉਂ ਜਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ,
0: ਸਤਿਗੁਰੂ ਕਾ ਉਪਦੇਸ ਸੁਣਤੋ ਹੋਵੈ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ,
1: ਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ,
0: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ,
0: ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ,
1: ਲਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ,
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ,
1: ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ,
0: ਲਭ ਲੋਭ ਹੰਕਾਰ

0: ਬੇ ਤਾਲਿਆ।
1: ਸਹਿ ਨਾਨਕ ਜਿਨ ਸਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੋ ਹਾਰਿਆ।
0: ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤੇ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਊੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸਚ ਸਵਾਣੀ।
0: ਜਨਮ ਰਤਨ ਜਿਨੀ ਖੱਟਿਆ, ਭਲੇ

0: ਪਾਵੈ ਮੁਕਤ ਨਾ ਹੋਰ ਤੇ ਕੋਈ ਪੁਛੋ ਭਵੇਕੀਆ ਜਾਏ
1: ਅਨੇਕ ਜੁਨੀ ਪਰਮਾਵੈ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਇਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।

0: ਸਾਰਗ ਬਾਣੀ,
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ।
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ।
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ,
0: ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ,
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।
0: ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ

0: ਆਪੇ ਲਾਏ ਗੁਰਮੁਖ ਸਦਾ ਸੰਭਾਲੀਐ
1: ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ
0: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ
0: ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

0: ਲਿਬ ਲਾਗੀ ਤਿਨ ਵਿਚੇ ਮਾਇਆ ਪਾਇਆ।
1: ਹਰਿ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ।
1: ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿਚੋਂ ਆਪ ਜਾਏ,
0: ਜਿਦਾ ਜੀਉ ਤਿਸ ਮਿਲੁ ਰਹੈ ਹਰ ਵਸੈ ਮਨ ਆਏ।
1: ਹਰਿ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ,
0: ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪਿਓ ਜੀ ਹੋ ਲਾਹਾ ਖਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ

0: ਜਗਤ ਦਿਖਾਇਆ
1: ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
0: ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ
1: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ

0: ਤੇਰਾ ਰਚਨ ਰਚਿਆ ਸੋ ਹਰ ਮਰਨ ਵਸਾਇਆ
1: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਏ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
1: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਗੁਰ ਪ੍ਰਸਾਦੀ ਪੂਜਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ
1: ਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
0: ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ
1: ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
0: ਜਤ ਸੁਣੀ ਮਨ ਤਨ ਹਰਿਆ ਹੋ ਆ ਰਸਨਾ ਰਸ ਸੁਵਾਣੀ
1: ਸੱਚ ਅਰਖ ਵਡਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

शंकर कृपा कृपाल आपे बख्शले, सदा सदा जपी तेरा नाम, सतगुर पाए पै।

ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਏ ਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁੱਖ ਵਾਕ ਸਰਵਣ ਕੀਤਾ ਹੈ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਰਚਨਾ ਤੋਂ ਰਾਗ ਸੁਰਸ ਦੀ ਵਾਰ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ। ਸੁਰਸ ਦੀ ਵਾਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ। ਪੌੜੀ ਨੂੰ ਵਾਰ ਕਹਿੰਦੇ ਨੇ। ਉਹਦੇ ਨਾਲ ਮਿਲਦੇ ਸਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਜਿਹੜੇ ਸ਼ਬਦਾਂ ਨਾਲ ਮੇਲ ਖਾਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸਲੋਕ ਨਾਲ ਲੈ ਕੇ ਦਰਜ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਜੀਵਨ ਦਾ ਤਜਰਬਾ ਗੁਰੂ ਪਾਤਸ਼ਾਹ ਜੀ ਸਾਡੇ ਨਾਲ ਸਾਂਝਾ ਕਰਦੇ ਨੇ। ਕਹਿਣ ਲੱਗੇ ਦੁਨੀਆਂ ਦੇ ਲੋਕੋ,

ਦੇ ਵਿੱਚ ਮਨੁੱਖ ਕਿਰਤ ਲਈ ਭਰਮਦਾ ਭਰਮਣ ਕਰਦਾ ਅਤੇ ਭਟਕਦਾ। ਕਹਿਣ ਲੱਗੇ ਜਿਹੜੇ ਜੀਵ ਨੂੰ ਲਾਹਾ ਮਿਲੇ ਉਹ ਤਾਂ ਕਹਿੰਦਾ ਵੀ ਮੈਂ ਇਸ ਥਾਂ ਗਿਆ, ਮੈਂ ਇੱਥੇ ਆ ਕੰਮ ਧੰਦਾ ਕੀਤਾ, ਕਿਰਤ ਕੀਤੀ, ਮੈਨੂੰ ਲਾਭ ਮਿਲਿਆ ਲਾਭ। ਅਤੇ ਕਹਿਣ ਲੱਗੇ ਕੁਝ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਬਾਬਤ ਕਹਿ ਭਾਵੇਂ ਉੱਠ ਜਾ ਬ੍ਰਹਮਾ ਲੇਖ ਜਾਣਗੇ ਨਾਲ। ਕਹਿਣ ਲੱਗੇ ਕਈਆਂ ਨੂੰ ਘਾਟਾ ਪੈਂਦਾ ਘਾਟਾ, ਫਿਰ ਉਹ ਭਟਕਦੇ ਨੇ। ਅਤੇ ਕਹਿਣ ਲੱਗੇ ਵੀ ਭਟਕਣਾ ਵਿੱਚ ਹੀ ਭਰਮਣ ਤਾਂ ਕੀਤਾ, ਭਟਕਣਾ ਪੱਲੇ ਪਈ, ਲਾਭ ਨਹੀਂ ਮਿਲਿਆ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਜਿਹੜੇ ਮਨਮੁੱਖ ਬੰਦੇ ਨੇ ਉਹ ਕਹਿਣ ਲੱਗੇ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਹਿਣ ਲੱਗੇ ਸੰਸਾਰ ਵਿੱਚ ਆਉਂਦੇ ਨੇ। ਜਿਉਂ ਆਵੈ ਤਿਉਂ ਜਾਵੈ ਬਉਰੇ, ਜਿਉਂ ਜਨਮੇ ਤਿਉਂ ਮਰਨ ਪਇਆ। ਕਹਿਣ ਲੱਗੀ ਉਹਨਾਂ ਨੂੰ ਘਾਟਾ ਪੈਂਦਾ ਨਾਮ ਤੋਂ ਬਿਨਾਂ, ਘਾਟਾ ਹੀ ਘਾਟਾ ਸੰਸਾਰ ਵਿੱਚ, ਲਾਭ ਪ੍ਰਾਪਤ ਨਹੀਂ ਹੁੰਦਾ। ਨਾਮ ਦੀ ਪੂੰਜੀ ਪੱਲੇ ਨਹੀਂ ਬੰਨਦੀ। ਪਾਤਸ਼ਾਹ ਜੀ ਰਹਿਮਤ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਇਤਿਹਾਸ ਲੰਬੇਰਾ ਹੈ, ਜੀਵਨ ਦੀ ਛੋਟੀ ਜਿਹੀ ਘਟਨਾ। ਜਦੋਂ ਬ੍ਰਾਹਮਣ ਦੇ ਘਰ ਰਾਤ ਰੁਕੇ ਵਾਪਸ ਆਏ, ਉਹਨੇ ਕਿਹਾ ਸੀ ਪਾਤਸ਼ਾਹ ਮੈਨੂੰ ਯਾਦ ਰੱਖਿਓ ਦੁਆਰਾ। ਫਿਰ ਉਹਦੇ ਕੋਲ ਗਏ, ਉਹਦੇ ਸ਼ਸਤਰ ਵਿੱਦਿਆ ਅਨੁਸਾਰ ਇਹ ਗੱਲ ਸੀ ਕਿ ਇੱਕ ਚੀਜ਼ ਮਿਲਦੀ ਹੈ ਜੇ ਤਾਂ ਨਾਮ ਮਿਲੇਗਾ ਜਾਂ ਦੁਨਿਆਵੀ ਧਨ ਮਿਲੇਗਾ। ਅਤੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕੀਤੀ ਸੀ, ਕਹਿਣ ਲੱਗੇ ਮਹਾਰਾਜ ਕੋਈ ਇੱਦਾਂ ਦਾ ਹੱਲ ਨਹੀਂ, ਕੋਈ ਇੱਦਾਂ ਦੀ ਗੱਲ ਨਹੀਂ ਕਿ ਦੁਨਿਆਵੀ ਧਨ ਵੀ ਮਿਲੇ ਨਾਮ ਵੀ ਮਿਲੇ। ਕਹਿਣ ਲੱਗੇ ਤੁਮ ਪੈ ਕਹਿ ਨਹੀਂ ਬਣ ਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਗੁਰ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਪਾਤਸ਼ਾਹ ਜੀ ਕਹਿੰਦੇ ਇਸ ਘਰ ਦੇ ਵਿੱਚ ਦੋਨੋਂ ਨਿਰਮਲ ਪੰਥ ਨੇ, ਦੁਨਿਆਵੀ ਧਨ ਵੀ ਮਿਲਦਾ, ਨਾਮ ਧਨ ਵੀ ਮਿਲਦਾ। ਇੱਥੇ ਤਾਂ ਇਹ ਪੜ੍ਹਿਆ ਜਾਂਦਾ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਪਾਤਸ਼ਾਹ ਜੀ ਨੇ ਵੀ ਜੀਵਨ ਵਿੱਚ ਭਰਮਣ ਕੀਤਾ, ਨਾਮ ਦੀ ਦਾਤ ਲੈਣ ਲਈ 40 ਵਰੇ ਦੇਵੀ ਦੀ ਯਾਤਰਾ ਕਰਦੇ ਰਹੇ, ਪਰ ਅਖੀਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਨਾਮ ਦੀ ਦਾਤ ਪ੍ਰਾਪਤ ਹੋਈ। ਪਾਤਸ਼ਾਹ ਜੀ ਕਹਿਣ ਲੱਗੇ ਨਾਮ ਤੋਂ ਬਿਨਾਂ ਸਭ ਪਾਸੇ ਜਿਹੜੀ ਆ ਭਟਕਣਾ ਹੀ ਹੈ। ਬਿਨ ਨਾਵੈ ਸਾ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨਮੁਖ ਕਰਮ ਕਮਾਵਣੇ ਹੋਮੈ ਅੰਧ ਗੁਬਾਰ। ਮਨਮੁਖ ਵਿਚਾਰੇ ਬੰਦੇ ਹੋਮੈ ਦੇ ਵਿੱਚ ਘੁੱਪ ਹਨੇਰੇ ਵਿੱਚ ਪਏ ਰਹਿੰਦੇ ਨੇ। ਹੋਮੈ ਕੀ ਹੈ? ਜਿਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹੋਮੈ ਪਾਈ। ਜਦੋਂ ਤੋਂ ਰਚਨ ਰਚਿਆ ਜੀਵ ਦਾ ਹੋਮੈ ਨਾਲ ਹੀ ਹੈ। ਪੰਜ ਸ਼ਕਤੀਆਂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਤੋਂ ਜੀਵਨ ਕਿੱਥੇ ਚੱਲਦਾ? ਇਹਨਾਂ ਤੋਂ ਬਿਨਾਂ ਜੀਵਨ ਨਹੀਂ ਚੱਲਦਾ, ਇਹ ਰਹਿਣੀਆਂ ਨੇ। ਪਰ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੇ ਇਹਨਾਂ ਨੂੰ ਮਾਰ ਦਿੰਦੇ ਨੇ, ਸਤ ਸੰਤੋਖ ਦਇਆ ਧਰਮ ਧੀਰਜ ਵਿੱਚ ਫਿਰ ਉਹ ਤਬਦੀਲ ਹੋ ਜਾਂਦੇ ਨੇ ਅਤੇ ਮਰਦੇ ਨੇ ਗੁਰੂ ਦੇ ਸ਼ਬਦ ਦੁਆਰਾ। ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਨਾਲ ਗੁਰਮੁਖ ਜਾਣੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਅੰਮ੍ਰਿਤ ਨੂੰ ਚੱਖਦੇ ਨੇ ਅਤੇ ਨਾਮ ਅੰਮ੍ਰਿਤ ਦੁਆਰਾ ਆਪਣੇ ਜੀਵਨ ਨੂੰ ਸਵਾਰ ਲੈਂਦੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਨਾਮ ਦੀ ਦਾਤ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪੈਨ ਕੁਦਰਤ ਸਰ ਪਿਆਰ ਕੁਦਰਤ ਜਤ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤ

0: ਸਗਲੇ ਭੌਲੀ ਖੇਸਰਲੇਖ ਨਾਨਕ ਨਿਰਭਉਨਕਾਰ ਸਤਿਕ ਮਹੱਲਾ ਪਹਿਲਾ
1: ਨਾਨਕ ਨਿਰਭਉਨਕਾਰ ਉਰ ਕੇ ਤੇਰਾ ਮਰਵਾਲ ਕਿਤੇ ਕਨ ਕਹਾਣੀਆਂ ਕਿਤੇ ਬਿਦ ਵਿਚਾਰ ਕਿਤੇ ਨੱਚੇ ਮੰਗਤੇ ਗੜਮਣ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਇਕੜੇ ਬਾਜ਼ਾਰ ਗਾਵੇ ਰਾਜੇ ਰਾਣੀ ਆ ਬੋਲੇ ਆਲ ਪਤਾਲ ਲੱਕ ਟੱਕਿਆਂ ਕੇ ਮੁੰਦੜੇ ਲੱਕ ਟੱਕਿਆਂ ਕੇ ਹਾਰ ਜਿਤਨ ਪਾਈਏ ਨਾਨਕਾ।

0: ਲੈ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਹਿਣ ਚੇਲੇ ਨੱਚਣ ਗੁਰ ਪੈਰ ਹਲਾਇਨ, ਫੇਰਨ ਸਿਰ ਡੁਡਰਾਵਾਂ ਝਾਟੇ ਪਾਏ, ਵੇਖਿਆ ਲੋਕ ਸਿਖਰ ਜਾਏ। ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ, ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ। ਨਿਰਪਉ ਨਿਰੰਕਾਰ ਸਚਨਾਮ ਜਾ ਕਾ ਕੀ ਅਸਲ ਜਾਨ, ਸੇਵਕ ਸੇਵਾ ਕਰਮ ਚੜ੍ਹਾਓ ਪਿੰਨੀ ਰਹਿਣ ਜਨਾ ਮਨ ਚਾਓ।

ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਕਸ਼ਣ ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚ ਚੁਕਾਇਆ ਉੱਤਮ ਵਿਚਾਰ ਸੱਚੇ ਸੋਚ ਸਲਾਇਆ ਜਗ ਜੀਵਨ ਦਾ ਤਪਾਇਆ ਜਗ ਜੀਵਨ ਦਾ ਤਪਾਇਆ।

ਅੱਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲ ਖਵੇ ਤਾਲ ਪਿਉ ਬੀਜ ਪਤ ਲੈ ਕੇ ਆਪ ਕਹੂ ਕਿਵੇਂ ਤਾਲ ਜੇ ਕੋਹੇ ਤਾਉਗੇ ਰੁੱਤੇ ਰੁੱਤੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਕੀਤਾ ਕਰਣਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ।

ਸਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਉ। ਇਹਤੇ ਉੱਤ ਡੋਲ ਡੋਲ ਸ੍ਰਮ ਪਾਇਓ ਤਨ ਧਨ ਹੋਤ ਬਿਰਾਨੋ। ਲੋਕ ਦੁਰਾਏ ਕਰਤ ਠਗਿਆਈ ਹੋਤੋ ਸੰਗ ਨ ਜਾਨੋ। ਮ੍ਰਿਗ ਪੰਖੀ ਮੀਨ ਦੀਨ ਨੀਚ ਏ ਸੰਕਟ ਫਿਰ ਆਨੋ। ਕਹੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ। ਮਲਾਰ ਮੁਹੱਲਾ ਪੰਜਵਾਂ ਦੁਸ਼ਟ ਮੂਏ ਬਿਖਾਈ ਰੀ ਮਾਈ ਜਿਸ ਕੇ ਜੀਤ ਨਹੀਂ ਰੱਖ ਲੀਨੇ। ਮੇਰੇ ਪ੍ਰਭ ਕੋ ਕਿਰਪਾ ਆਈ ਰਹਾਉ। ਅੰਤਰ ਜਾਮੀ ਸਭ ਮੈਂ ਵਰਤੈ ਤਾਂ ਕਹੋ ਕੈਸੈ ਭਾਈ। ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀ ਸਹਿ ਸਭਨੀ ਠਾਈ।

ਸਪੀਜੈ ਤ੍ਰਾਹੇ ਤ੍ਰਾਹੇ ਕਰ ਸਰਨੀ ਆਏ ਜਲ ਤਉ ਕਿਰਪਾ ਕੀਜੈ ਕਰਗੇ ਲੇਹੋ ਦਾਸ ਆਪਣੇ ਕਉ ਨਾਨਕ ਆਪਣੋ ਕੀਜੈ ਮਲਾਰ ਮਹੱਲਾ ਪੰਜਵਾਂ ਪ੍ਰਭ ਕੋ ਭਗਤ ਬਸ਼ਲ ਬਿਰਦਾਇਓ ਆਨੰਦ ਕੁਮਾਰ ਚਰਨ ਤਾਂ ਦੀਨੇ ਆਪਣੋ ਜਸ ਵਰਤਾਇਓ ਰਹਾਓ ਜੈ ਜੈਕਾਰ ਕੀਨੋ ਸਭ ਜਗ ਮੈਂ ਦਇਆ ਜੀਅਨ ਮੈਂ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਹੁ ਨਾ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭਰਮ ਪਉ ਮੇਟ ਸਿਖਾਇਓ ਮਾਂ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ ਰਾਗ ਮਿਲਾਰ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦਿਸੈ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਭੇਦ ਵਿਚਾਰ ਬਿਨ ਗੁਰ ਪੂਰੈ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ਼ ਹਰਿ ਹਿਰਦੈ ਵਸਿਓ ਸਾਸ ਗਿਰਾਸ ਆਪਣਾ ਖਸਮ ਧਿਆਈਐ ਰਹਾਓ ਗੁਰ ਕੇ ਚਰਨ ਵਿਟੋਂ ਬਲ ਜਾਓ ਗੁਰ ਕੇ ਗੁਣ ਅੰਦਰ ਨਿਤ ਗਾਓ ਗੁਰ ਕੀ ਧੂੜ ਕਰੋਂ ਇਸ਼ਨਾਨ ਸਾਚੀ ਦਰਗਾਹ ਪਾਈਐ ਮਾਨ ਗੁਰ ਬੋਹਿਤ ਪਵ ਜਲ ਤਾਰਨ ਹਾਰ ਗੁਰ ਪੇਟਿਆ ਨਾ ਹੋਏ ਜੋ ਨਾ ਉਤਾਰ ਗੁਰ ਕੀ ਸੇਵਾ ਸੋਜਨ ਪਾਏ ਜਾ ਕੋ ਕਰਮ ਲਿਖਿਆ ਤੁਰਿਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰਾ ਵਰਤਨ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤਿਗੁਰ ਸ਼ਰਨ ਆਈ ਨਾਨਕ ਗੁਰ ਪਾਰ ਬ੍ਰਹਮ ਜਾ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲਏ ਪ੍ਰਭ ਲਾਏ ਤਾਂ ਕਿ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖਦਾਤੇ ਤੁਮਰੀ ਕਿਰਪਾ ਤੇ ਤੂੰ ਚਿਤੇ ਆਵੈ ਆਠ ਪੈਰ ਤੇਰੇ ਰੰਗ ਰਾਤੇ ਰਹਾਓ ਗਾਵਣ ਸੁਣਨ ਸਭ ਤੇਰਾ ਭਾਣਾ ਹੁਕਮ ਪੂਜੈ ਸੋ ਸਾਜ ਸਮਾਣਾ ਜਪ ਜਪ ਜੀਵੈ ਤੇਰਾ ਨਾਉ ਤੁਝ ਬਿੰਦ ਦੂਜਾ ਨਾਹੀਂ ਥਾਉ ਦੁੱਖ ਸੁਖ ਕਰਤੇ ਹੁਕਮ ਰਜਾਏ ਭਾਣੇ ਕਸਮ ਭਾਣੇ ਦੇ ਸਜਾਏ ਦੋਸਰਿਆਂ ਕਾ ਕਰਤਾ ਆਪ ਕੁਰਬਾਨ ਜਾਈ ਤੇਰਾ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣੇ ਤੂੰ ਆਪੇ ਬੂਝੈ ਸੁਣਿਆ ਆਖ ਬਖਾਣੈ ਸਹੀ ਭਗਤ ਜੇ ਤੁਦੇ ਭਾਣੈ ਨਾਨਕ ਤਨ ਕੈ ਸਤਿ ਕੁਰਬਾਨ ਹੈ ਮਲਾਰ।

ਆਓ ਦੁੱਖ ਭੰਨਾ ਪੈ ਭੰਨਣ ਹਾਰ ਆਪਣੇ ਜੀਆਂ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਬਾਨ ਸਦਾ ਸਦਾ ਜਾਈਐ ਕੁਰਬਾਨ ਕਾਲ ਗਵਾਇਆ ਕਰਤਾ ਆਪ ਸਦਾ ਸਦਾ ਮਨ ਤੇ ਸੁਣੋ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਓ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਵਰ ਕੇ ਭਗਤ ਜਾਣੇ ਪ੍ਰਤਾਪ ਨਾਵੇਂ ਕੀ ਪੈਜ ਰੱਖਦਾ ਆਇਆ ਨਾਨਕ ਬੋਲ।

ਸਤਿਗੁਰ ਜੀ ਵੜਿਆ ਵਰਨਾ ਕੋਈ, ਗੁਰਪਾਰ ਬ੍ਰਹਮ ਪਰਮੇਸ਼ਰ ਸੋਈ, ਜਨਮ ਮਰਨ ਦੁੱਖ ਤੇ ਤੈਂ ਰਾਖੇ, ਦੁੱਖ ਤੇ ਰਾਖੈ, ਮਾਇਆ ਬਿਕ ਫਿਰ ਬੋੜ ਨਾ ਚਾਖੈ, ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸੱਚ ਹੈ ਨਾਏ, ਸਤ ਸੰਜਮ ਕਰਨੀ ਸਤਿਬ ਸਾਚੀ, ਸੋ ਮਨ ਨਿਰਮਲ ਜੋ ਗੁਰਸੰਗ ਰਾਚੀ, ਗੁਰ ਪੂਰਾ ਪਾਈਐ ਵਡ ਭਾਗ, ਕਾਮ ਕਰੋ ਲੋਭ ਮਨ ਤੇ ਤਿਆਗ, ਕਰ ਕਿਰਪਾ ਗੁਰ ਚਰਨ ਨਿਵਾਸ, ਨਾਨਕੀ ਪ੍ਰਭ ਸੱਚੇ ਅਰਦਾਸ, ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ, ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰਿਆ ਦਿਆਰ, ਸਿਉ ਰੰਗ ਕੀਆ ਕੀ ਨੋਰੀ ਸਗਲ ਸਿੰਗਾਰ, ਤਜੋਰੀ ਸਗਲ ਬਿਕਾਰ, ਧਾਪ ਤੂੰ ਅਸਥਿਰ ਥੀਆ ਰਹਾਉ, ਐਸੋ ਰੇ ਮਨ ਪਾਏ ਕੈ ਆਪ ਗਵਾਏ ਕੈ, ਕਰ ਸਾਧਨ ਸਿਉ ਸੰਗ।

ਅਗਬ ਕੋਟ ਅਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਈ ਪ੍ਰਭ ਏਕ ਤੂੰ ਹੀ ਏਕ ਤੂੰ ਹੀ ਭਗਟ ਏਕ ਤੁਹਾਰੇ ਜਾਂ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋਏ ਅਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰ ਫੜੈ ਮਿਲ ਮੇਘ ਤਰ ਸੁਹਾਗ ਕੰਨ ਘੋਰ ਪ੍ਰੀਤ ਮੋਰ ਚਿੱਤ ਚਾਤਰਕ ਬੂੰਦ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਧੋ ਮਿਲ ਸੰਤ ਨਾਨਕ ਜਾਗਿਆ

ਹੈ ਦਿਆਲ ਬਿੰਸ ਗਏ ਬਿਖਿਆ ਬਿਖਿਆ ਜੰਜਾਲ ਸਾਜਨਾ ਕੇ ਚਰਨ ਲਾਗ ਨਾਨਕ ਗਾਵੈ ਗੋਬਿੰਦ ਨੀਤ ਮਲਾਰ ਮਹਲਾ ਪੰਜਵਾਂ ਘਨ ਗਜਰ ਗਰਜਤ ਗੋਬਿੰਦ ਰੂਪ ਗੁਣ

ਨੂੰ ਅਰਦਾਸ ਸੁਪਰੀਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਰਾਓ ਪ੍ਰਾਣਨਾਥ ਅਨਾਥ ਸਖੈ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹ ਮਾਇਆ ਧਾਰ ਅੰਧ

ਪਿੰਡ ਨੀਂਦ ਨਾ ਪਾਈ। ਸੂਰ ਚਰਿਆ ਪ੍ਰਿਆ ਦੇਖੇ ਨੈਣੀ ਨਿਮ ਨਿਮ ਲਾਗੇ ਪਾਈ, ਫਿਰ ਭਾਵੈ ਪ੍ਰੇਮ ਸੁਕਾਈ, ਤਸਬਿਨ ਘੜੀ ਨਹੀਂ ਜਗ ਜੀਵਾ, ਐਸੀ ਪਿਆਸ ਤਸਾਈ, ਰਾਹੋ ਸਰਵਰ ਕਮਲ ਕਿਰਨ ਅਕਾਸੀ ਬਿਕਸੈ ਸਹਿ ਸੁਭਾਈ, ਪ੍ਰੀਤਮ ਪ੍ਰੀਤ ਬਣੀ ਅਤ ਅਬ ਸੋਭਾ, ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਿਲਾਈ, ਚਾਤਰਕ ਜਲ ਬਿਨ ਪ੍ਰਿਉ ਪ੍ਰਿਉ ਟੇਰੈ ਬਿਲਮ ਬਿਲਪ ਕਰੈ ਬਿਲਾਈ, ਕਨ ਹਰ ਕੋਰ ਦਸੋ ਦਿਸ ਬਰਸੈ, ਜਿਲ ਬਿਨ ਜਲ ਪਿਆਸ ਨ ਜਾਈ, ਮੀਨ ਨਿਵਾਸ ਉਪਜੈ ਜਲ ਹੀਤੇ ਸੁਖ ਦੁਖ ਪੁਰਬ ਕਮਾਈ, ਕਿੰਤਲ ਰਹਿ ਨ ਸਕੈ ਪਾਲ, ਜਨ ਬਿਨ ਮਰਨ ਜੀਵਨ ਤਿਸਤਾਈ, ਧਨ ਵਾਂਡੀ ਪ੍ਰਦੇਸ ਨਿਵਾਸੀ, ਸੱਚੇ ਗੁਰ ਪੈ ਆਸ ਸ਼ਬਦ ਪਠਾਈ, ਗੁਣ ਸੰਗ੍ਰਹਿ ਪ੍ਰਭ ਹਿਰਦੈ ਨਿਵਾਸੀ, ਭਗਤ ਰਤੀ ਹਰਖਾਈ,

ਆਈ ਗੁਰ ਪ੍ਰਸਾਦ ਘਰ ਹੀ ਪ੍ਰਗਾਸਿਆ ਸਹਿ ਜਿਸ ਜਮਾਈ ਆਪਣਾ ਘਰ ਸਵਾਰ ਆਪੇ ਸੁਖਦਾ ਤੇ ਗੋਸਾਈ ਗੁਰ ਪ੍ਰਸਾਦ ਘਰ ਹੀ ਪ੍ਰਪਾਇਆ ਤੋ ਨਾਨਕ ਤਪਤ ਬੁਝਾਈ ਮਲਾਰ ਮਹਲਾ ਪਹਿਲਾ।

ਗਰਭ ਕੈਸਾ ਬਿਨ ਸੁਬਾਰ ਨਾ ਲਾਗੇ ਬਹੁਰੇ ਹੋਮੇ ਗਰਭ ਖਪੇ ਜਾ ਗੈਸਾ ਰਹਾਓ ਜੈ ਜਗਦੀਸ਼ ਪ੍ਰਭ ਰਖਵਾਰੇ ਰਾਕੇ ਪ੍ਰਕੈ ਸੋਈ ਜੇਤੀ ਹੈ ਤੇਤੀ ਤੋਈ ਤੇ ਤੁਮ ਸਾਰੇ ਵਰਨਾ ਕੋਈ ਜੀ ਉਪਾਏ ਜਗਤ ਵਸ ਗਿਨੇ ਆਪੇ ਗੁਰਮੁਖ ਅੰਜਨ ਅਮਰਨਾਥ ਸਰਬ ਸਿਰ ਮੋਰੋ ਕਾਲ ਬਿਕਾਲ ਭਰਮ ਪੈ ਖੰਜਨ ਕਾਗਦ ਕੋਟੇ ਜਗ ਹੈ ਬਪਰੋ ਰੰਗਣ ਚਿਤ ਚਿਹਨ ਚਤਰਾਈ ਨਾਨੀ ਸੀ ਬੂੰਦ ਪਵਨ ਪਤ ਖੂਵੈ ਜਨਮ ਮਰੈ ਖਿਣਤਾਈ ਨਦੀ ਉਪਕੰਠ ਜੈਸੇ ਪਰ ਤਰਵਰ ਸਰਪਣ ਘਰ ਕਰ ਮਾਹੀ ਉਲਟੀ ਨਦੀ ਕਾਂ ਘਰ ਤਰਵਰ ਸਰਪਣ ਡਸੈ ਦੂਜੈ ਮਨ ਮਾਹੀ ਗਾ

ਆਓ ਪ੍ਰਿਆਸਿਓ ਪ੍ਰੀਤ ਨਾ ਉਲਟੈ ਕਬੂ ਜੋ ਤੇਰੈ ਜੋ ਤੈ ਭਾਵੈ ਸਾਈ ਨੀਂਦ ਗਈ ਹੋ ਮੈਂ ਧੰਦਾ ਕੀ ਸਚ ਮੈਂ ਰਹਿਦਾ ਸਮਾਈ ਰੁਕੀ ਬਿਰਕੀ ਉਡੋ ਭੂਕਾ ਪੀਵਾ ਨਾਮ ਸੁਭਾਈ ਲੋਚਨ ਤਾਰ ਲਲਤਾ ਬਿਲਾਤੀ ਦਰਸ਼ਨ ਪਿਆਸ ਰਜਾਈ ਪ੍ਰੈ ਬਿਨ ਸਿਗਾਰ ਕਰੀ ਤੇ ਤੈ ਤਨ ਤਾਪੈ ਕਾਪੁਰ

ਤੂੰ ਕੈਸੇ ਆੜ ਫਾਤੀ ਜਾਲ ਹਲਕ ਨਜਾਚਰਿ ਦਾ ਸੰਭਾਲ ਰਹਾਉ ਏਕ ਜੀਆਂ ਕਹਿ ਜੀਆਂ ਗਾਹੀ ਜਲ ਧਰਤੀ ਬੂੜੀ ਜਲ ਮਾਹੀ ਸਰਬ ਜੀਐ ਜੀ ਕੀ ਏ ਪ੍ਰਤ ਪਾਨੀ ਜਬ ਪਕੜੀ ਤਬ ਹੈ ਹੀ ਪਛਤਾਨੀ ਜਬ ਗਲਫਾਸ ਪੜ ਹੱਥ ਭਾਰੀ ਉੜ ਨ ਸਕਿਆ ਪੰਖ ਪਸ

ਕੇ ਨਾਮ ਰੱਖੇ ਔਰ ਧਾਰ ਸੇ ਦੁਖ ਜਾਗੇ ਜੇ ਭੋਗ ਬਿਲਾਸੇ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੇ ਮਲਾਰ ਮਹਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ ਬਿਨ ਕਰਮਾ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈ ਹੈ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਜਦਲਾਏ ਸਤਿਗੁਰ ਤੇ ਹਰ ਪਾਏ ਜੇ ਆ ਸੱਚਾ ਹਰ ਸਿਉਂ ਰਹਿ ਸਮਾਏ ਰਾਵ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੂਝੀ ਹੈ ਗਰਭ ਜੋ ਨੇ ਪਾਏ ਗੁਰਪ੍ਰਸਾਦੀ ਜੀਵ ਮਰੈ ਮਰ ਜੀਵ ਹੈ ਸ਼ਬਦ ਕਮਾਏ ਮੁਖ ਦੁਆਰਾ ਸੋ ਜੀ ਪਾਏ ਜੇ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸਿਵ ਘਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੈ ਬਬੀਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਤਤਰ ਬਾਡੀ ਸੰਸਾਰ ਚੇਤ ਹੈ ਚੱਲੈ ਮੂਲ ਗਵਾਏ ਲਾਰ ਸੰਗਤ ਸੰਗਤ ਪਾਈਏ ਕਰਮ ਪੱਲੈ ਪਾਏ ਸਤਿਗੁਰ ਬਿਨ ਕਰੈ ਨਾ ਪਾਇਆ ਮਨ ਵੇਖੋ ਹਿਰਦੈ ਵਿਚਾਰ ਵਡਭਾਗੀ ਗੁਰ ਪਾਇਆ ਭਾਉ ਜਲ ਉਤਰੈ ਪਾਰ ਹਰ ਨਾਮ ਹਰ ਠੀਕ ਹੈ ਹਰ ਨਾਮ ਆਧਾਰ ਕਿਰਪਾ ਕਰੋ ਗੁਰਮੇਲੋ ਹਰ ਜੀਓ ਪਾਵੋ ਮੁਖ ਦੁਆਰ ਮਸਤਕ ਲਾਟ ਲਿਖਿਆ ਧੁਰ ਠਾਕੁਰ ਮਿਟ ਨਾ ਜਾਏ ਨਾਨਕ ਸੇ ਜਨਮ ਪੂਰਨ ਹੋਏ ਜਨਾਰ ਭਾਣਾ ਭਾਏ ਮਲਾਰ ਮਹਲਾ ਤੀਜਾ ਬੇਦ ਬਾਣੀ ਜਗ ਵਰਤ ਦਾਤ ਰਹਿ ਗੁਣ ਕਰੇ ਵਿਚਾਰ ਬਿਨਾ ਮੈਂ ਜਮਡੰਡ ਸਹਿ ਮਰ ਜਨਮ ਮੈਂ ਵਾਰੋ ਵਾਰ ਸਤਿਗੁਰੂ ਭੇਟੈ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੈ ਪਾ ਗੁਰਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਓ ਹਰ ਆਪਣੇ ਭਾਣੇ ਸਿਸਟੋ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮੰਦਰ ਮਲਕੀ ਹਰ ਸਿਉਂ ਲਗਾ ਪਿਆਰ ਹਰ ਕਹਿ ਭਾਣੇ ਸਤਿਗੁਰੂ ਭੇਟਿਆ ਸਭ ਸਾਬ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਝੈ ਕੋਈ ਵਾਹ ਵਾਹ ਕਰ ਪ੍ਰਭ ਸਲਾਈ ਹੈ ਤਸੀ ਅਵੜਵਰ ਨਾ ਕੋਈ ਆਪੇ ਬਖਸ਼ ਮੇਲ ਲਏ ਕਰਮ ਪ੍ਰਾਪਤ ਹੋਏ ਸੱਚਾ ਸਾਹਿਬ ਮਾਰ ਹੋ ਸਤਿਗੁਰ ਦੀ ਅਧਿਕਾਏ ਅੰਮ੍ਰਿਤ ਵਰਤ ਸਹਿ ਮਨ ਸੰਤੋਖੀ ਹੈ ਸੱਚ ਰਹਿ ਲਿਵਲਾਏ ਹਰ ਕਹਿ ਨਾ ਸਦਾ ਰੇ ਆਵਲੀ ਫਿਰ ਸੁਖ ਨਾ ਕਮਲਾਏ ਬਿਨ ਸਤਿਗੁਰ ਕੀ ਨਿੰਦਾ ਪਾਇਓ ਮਨ ਵੇਖੋ ਕੋ ਵਧਿਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਪੇਟ ਸਹਿ ਸੁਭਾਏ ਮਨਮੁਖ ਪਰਮ ਭੁਲਾਇਆ ਬਿਨ ਭਾਗਾਂ ਹਰ ਧਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜਪੜ ਕਰੇ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟਾਈ ਨਾਮ ਨਾ ਲੱਗੈ ਪਿਆਰ ਪੜਪੜ ਪੰਡਿਤ ਮੋਨੀ ਤੱਕੇ ਵੇਦਾਂ ਕਾ ਅਭਿਆਸ ਹਰ ਨਾਮ ਚਿਤਨ ਆਵਈ ਨਾ ਹੈ ਨਿਜ ਕਰੋ ਵੈ ਵਾਸ ਜਮਕਾਲ ਸਿਰ ਨਾ ਉਤਰੇ ਅੰਤਰ ਕਪਟ ਵਿਨਾਸ਼ ਹਰ ਨਾਮ ਵੈਨੂ ਸਭ ਕੋ ਪ੍ਰਤਾਪ ਦਾ ਬਿਨ ਭਾਗਾਂ ਪਾਇਆ ਨਾ ਜਾਏ ਨਦ ਕਰੇ ਗੁਰ ਭੇਟੀਆ ਹਰ ਨਾਮ ਸਿਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉਂ ਰਹਾਂ ਸਮਾਏ ਮਲਾਰ ਮਹਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰ ਲਾਏ ਦੁੱਖ ਪਲਰਾ ਨਾਮ ਮਸਾਏ ਸੱਚੀ ਗਤ ਸੱਚ ਹੈ ਚਿਤਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਦੇ ਅਰਤਨ ਪਾਈਏ ਅੰਦਨ ਲਾਗੇ ਸਹਿਜ ਧਿਆਨ ਰਹਾਉ ਬਿਨ ਫਿਰ ਕਾਮਣ ਕਰੇ ਸਿਗਾਰ ਦੋਹ ਚਾਰਣ ਕਹੀ ਐਨ ਤੋ ਹੋਏ ਕੁਆਰ ਮਨਮੁਖ ਆਏ ਬਾਦ ਆਚਾਰ ਬਹੁ ਕਰਮ ਦੜਾਵੈ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿਗਾਰ ਸ਼ਬਦੇ ਪੇਰਾ ਕਿਆ ਔਰ ਧਾਰ ਏਕ ਪਛਾਣੈ ਹੋ ਮੈਂ ਮਾਰ ਸੋਭਾਵੰਤੀ ਗਈ ਹੈ ਨਾਰ ਬਿਨ ਗੁਰਦਾਤੇ ਕਿਨੇ ਨਾ ਪਾਇਆ ਮਨਮੁਖ ਲੋਭ ਦੂਜਾ ਲੋਭਾਇਆ ਐਸਾ ਗਿਆਨ ਬੁੱਝੈ ਕੋਈ ਬਿਨ ਗੁਰ ਪੇਟੈ ਮੁਕਤ ਨਾ ਹੋਈ ਕਹਿ ਕਹਿ ਕਹਿਣ ਕਹਿ ਸਭ ਕੋਈ ਬਿਨ ਮਨ ਮੂਹਿਆ ਭਗਤ ਨਾ ਹੋਈ ਗਿਆਨਮਤੀ ਕਮਲ ਪ੍ਰਗਾਸ ਉਦਗਟ ਨਾਮੈ ਨਾਮ ਨਿਵਾਸ ਹਉਮੈ ਭਗਤ ਕਰੇ ਸਭ ਕੋਈ ਨਾ ਮਨ ਭਿੱਜੇ ਨਾ ਸਕੋਏ ਕਹਿ ਕਹਿ ਕਹਿਣ ਆਪ ਜਣਾਏ ਬਿਰਤੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਿਗੁਰ ਮਨ ਪਾਏ ਅੰਦਰ ਨਾਮ ਰਹਿ ਲਿਬਲਾਏ ਸਦ ਹੀ ਨਾਮ ਵਿਅਮ ਵੇਖੈ ਹਜੂਰ ਗੁਰ ਕੈ ਸ਼ਬਦ ਰਹਿ ਭਰਪੂਰ ਆਪੇ ਬਖਸ਼ ਦੇ ਪਿਆਰ ਹਉਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਰੋਗ ਜਾਏ ਨਾਨਕ ਸੱਚੇ ਸੱਚ ਸਮਾਏ ਮਲਾ ਰਾਗ ਮਲਾਰ ਸ਼ੰਤ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ

ਕਿਰਪਾਲ ਸਦੂ ਕਿਨੇ ਕੋਟ ਮਤ ਜਾਤੀ ਪ੍ਰੀਤਮ ਤੇਰੀ ਗਤਕ ਮਾ ਪਾਰੇ ਮਹਾਪਦ ਤੁਮ ਤਾਰੇ ਪਦ ਪਾਵਣ ਭਗਤ ਬਸ਼ਲ ਕਿਰਪਾ ਸਿੰਧ ਸੁਆਮੀ ਆ ਸਤ ਸੰਗੇ ਭਜਨ ਸੰਗੇ ਰਹੁ ਸਦਾ ਅੰਤਰ ਜਾਮੀ ਆ ਕੋਟ ਜਨਮ ਪ੍ਰਮੰਤ ਜੋਨੀ ਤੈ ਜੋਨੀ ਤੇ ਨਾਮ ਸਿਮਰ ਤਾਰੇ ਨਾਨਕ ਦਰਸ ਪਿਆਸ ਹਰਿ ਜੀਉ ਆਪ ਲਿਓ ਸੁਮਾਰੇ ਅਚਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ

ਤਾਂ ਪ੍ਰਸਾਦੀ ਮਾਨੀਐ ਭਜ ਸਾਧ ਸੰਗੇ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀ ਸਰਨਾਏ ਨਾਨਕ ਕਰ ਮਾਇਆ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਭਰਮ ਪੰਜਨਾ ਰਾਇਆ ਚਰ ਸਵਾਮੀ ਅੰਤਰ ਜਾਮੀ ਮਿਲਿਆ ਗੁਣਿਤ ਪਿਆਰੇ ਆ ਮਹਾਂ ਮੰਗਲ ਸੁਖੋ ਬਜਾ ਗੋਬਿੰਦ ਗੁਣਿਤ ਸਾਰਿਆ ਮਿਲ ਸੰਗ ਸੋਇਆ ਦੇਖ ਮੋਇਆ ਪੁਰਬ ਲਿਖਿਆ ਪਾਇਆ ਬਿਨਵੰਤ ਨਾ

ਮਾਨਮੁਖ ਦੂਜੀ ਤਰ ਪੈ ਵੇਖੋ ਨਦ ਨਿਹਾਲ ਪਾਈ ਪਾਤੇ ਮਿਰਗ ਜਿਉਂ ਸਿਰ ਦੀ ਸਹਿ ਜਮਕਾਲ ਖੁਦਿਆਂ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਬਿਕਰਾਲ ਇੰਨੀ ਅੱਖੀ ਨਦਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ ਤਦ ਪਾਵੈ ਸੰਤੋਖੀ ਹੈ ਚੁੱਕੇ ਆਲ ਜੰਜਾਲ ਮੂਲ ਰਹਿ ਗੁਰਸੇਵਿਆ ਗੁਰ ਪੌੜੀ ਬੋਹਿਤ ਨਾਨਕ ਲੱਗੀ ਤੰਤ ਲੈ ਤੂੰ ਸੱਚ ਮਨ ਸੱਚ ਮਹਲਾ ਪਹਿਲਾ ਏਕੋ ਪਾਦਰ ਏਕਦਾਰ ਗੜ ਪੌੜੀ ਨੀ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸੱਚ ਨਾਮ ਪੌੜੀ ਆਪੀ ਨੇ ਆਪ ਸਾਜ ਆ ਪਛਾਣਿਆ ਅੰਬਰ ਤਤ ਵਿਛੋੜ ਚੋ ਆ ਚੰਦੋ ਆ ਤਾਣਿਆ ਬਿਣਤਮ ਆ ਗਗਨ ਰਹਾਏ ਸ਼ਬਦ ਨਿਸਾਣਿਆ ਸੂਰਜ ਚੰਦ ਉਪਾਏ ਜੋ ਸਮਾਣਿਆ ਕੀ ਰਾਧ ਨੰਤ ਜੋ ਜੁ ਵਿਡਾਣਿਆ ਤੀਰਥਨ ਵਿਚਾਰ ਨਾਵਣ ਪ੍ਰਵਾਣਿਆ

ਬੈਠਾ ਤਾੜੀ ਲਾਏ ਕਬਲ ਛਪਾਇਆ ਬ੍ਰਹਮਾ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨੇ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸੁਭਾਇਆ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ।

ਜਾਂ ਧੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਤਰੋਂ ਬਰਮਾਇਆ ਸਲੋਕ ਮਹਲਾ ਦੂਜਾ ਸਾਹਮਣੇ ਆਇਆ ਹੇ ਸਖੀ ਕੰਤਾ ਚਿਤ ਕਰੇ ਹੋ ਨਾਨਕ ਚੂਰ ਮਰੈ ਦੁਆਗਣੀ ਜਿਨੇ ਅਵਰੇ ਲੱਗਾ ਨੇ ਮਹਲਾ ਦੂਜਾ ਸਾਹਮਣੇ ਆਇਆ ਹੇ ਸਖੀ ਜਲਾ ਬਰਸਨ ਹਾਰ ਨਾਨਕ ਸੁਖ ਸਵਣ ਸੁਹਾਗਣੀ ਜਨਸੈ ਨਾਲ ਪਿਆਰ ਪੌੜੀ ਆਪੇ ਛਿੰਜ ਪਵਾਏ ਮੱਲਾ ਖਾੜਾ ਰਚਿਆ ਲੱਥੇ ਪੜਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰ ਪਛਾੜ ਮੂਰਖ ਕਚਿਆ ਭੜੇ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀ ਹੈ ਹੁਕਮੇ ਲਿਖਿਆ ਸਿਰਲੇਖ ਸਲਾਹ ਸੱਚ ਪਛਾਣੀ ਹੁਕਮੀ ਲਿਖਿਆ ਸਿਰਲੇਖ ਮਿਣ ਕਲਮ ਸੁਹਾਣੀ ਹੈ ਸਤਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਬਖਾਣੀ ਨਾਨਕ ਸੱਚਾ ਸ਼ਬਦ ਸਲਾਹ ਸੱਚ ਬਛਾਣੀ ਸਲੋਕ ਮਹਲਾ ਤੀਜਾ।

ਹੁਣ ਵੀ ਹੁਣ ਵਿਆਹਿਆ ਵਰਸੈ ਨੀਰ ਨਿਭੰਗ ਨਾਨਕ ਦੁਖ ਲਾਗਤ ਨਿਕਾਮਣੀ ਜਿਨ ਕੰਮ ਤੈ ਸਿਉ ਮਨ ਭੰਗ ਪੌੜੀ ਦੋਵੇਂ ਤਰਪੋ ਵਾਹਿਗ ਵਰਤਿਆ ਵੇਦ ਬਾਣੀ ਵਰਤਾਏ ਅੰਦਰ ਬਾਤ ਘੱਤਿਆ ਪ੍ਰਵਿਰਤ ਨਵਿੱਤਰ ਹਾਟਾ ਦੋਵੇ ਵਿੱਚ ਧਰਮ ਫਿਰੈ ਬਾਰਿਆ ਮਨੁੱਖ ਚੇ ਕੁੜਿਆ ਰਤਨੇ ਨੇਚੋਂ ਦਰਗੈ ਹਾਰਿਆ ਗੁਰਮਤੀ ਸ਼ਬਦ ਸੂਰੈ ਕਾਮ ਕ੍ਰੋਧ ਜਿਨੀ ਮਾਰਿਆ ਸੱਚੇ ਅੰਦਰ ਮੈਂ ਸ਼ਬਦ ਸਵਾਰੇ ਆਸੀ ਭਗਤ ਭਾਵਦੇ ਸੱਚੇ ਨਾਏ ਬਿਆਰੇ ਤੁਸੀਂ ਮਨੇ ਆਪਣਾ ਦਿਨ ਮਿੱਟੋ ਵਾਰਿਆ ਸਲੂਕ ਮਹਲਾ ਤੀਜਾ ਨਿਵਿਆਇਆ ਵਰਸੇ ਲਾਏ ਝੜੀ ਨਾਨਕ ਭਾਣੇ ਚੱਲੇ ਕੰਤ ਕੈ ਸੋ ਮਾਣੇ ਸਦਾਰ ਅਲੀ ਮਹਲਾ ਤੀਜਾ ਕਿਆ ਉੱਠ ਉੱਠ ਦੇਖੋ ਵਪੜੇ।

ਢਾਏ ਉਸਾਰਨ ਹਾਰ ਵਾਪੇ ਜਦ ਤੋਂ ਪਾਏ ਕਹਿ ਕੁਦਰਤ ਕਰੇ ਵਿਚਾਰ ਮਨਮੁਖ ਅੱਗੇ ਲੇਖਾ ਮੰਗੀਆ ਬਹੁਤੀ ਹੋਵੇ ਮਾਰ ਗੁਰਮੁਖ ਪਾਸਿਓਂ ਲੇਖਾ ਨਿਬੜੈ ਬਖਸ਼ੈ ਸਤ ਭੰਡਾਰ ਉੱਥੇ ਹੱਥ ਨਾ ਅਪੜੈ ਕੂਕਣਾ ਸੁਣੀਆਂ ਪੁਕਾਰ ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ ਇਹਨਾਂ ਜਨਤਾ ਨੂੰ ਸੇਵਾ ਨਾਹੀਂ ਸਤਿਗੁਰ ਸਿਰ ਕਰਤਾਰ ਮਹਾਂ ਸਲੋਕ ਮਹਲਾ ਤੀਜਾ ਬੱਬੀ ਆ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚਿਆ ਸਭ ਕੋਈ ਆਪਣੀ ਕਿਰਪਾ ਕਰਕੇ ਵਸ ਸੀ ਵਾਣ ਤ੍ਰਿਣਾ ਰਿਹਾ ਹੋਏ ਗੁਰਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਏ ਬਹਿੰਦਿਆਂ ਉੱਠਦਿਆਂ ਨਿੱਥੇ ਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦਾ ਹੀ ਵਸਦਾ ਗੁਰਮੁਖ ਦੇਵ।

ਬਹੁ ਕਣਾ ਕੀਮਤ ਕਹਿਣ ਨਾ ਜਾਏ। ਨਾਨਕ ਨਾਮ ਸਲਾਹ ਤੂੰ ਸਭਨਾ ਜੀਆ, ਦਿੰਦਾ ਰਿਸ਼ਕ ਸੁਭਾਏ, ਜਿਤ ਖਾਧੈ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਪੌੜੀ ਹਰ ਜੀਉ ਸੱਚਾ, ਸੱਚ ਤੂੰ ਸੱਚੇ ਲੈ ਮਿਲਾਏ। ਦੂਜੇ ਦੂਜੀ ਤਰਪੈ, ਕੂੜ ਮਿਲਿਆ ਤਾਂ ਮਿਲਿਆ ਜਾਏ। ਆਪ ਵਿਛੋੜੇ ਵਿਛੜ ਆਪੇ ਜੋੜ ਵਿਛੋੜਿਆ, ਆਪੇ ਕੁਦਰਤ ਦੇ ਦਿਖਾਏ। ਮੋਹ ਸੋਗ ਵਿਜੋਗ ਹੈ ਪੁਰਬ ਲਿਖਿਆ ਕਮਾਏ। ਹਉ ਬਲਿਆਰੀ ਤਿੰਨ ਕੋ ਜੁਹਾਰ, ਚਰਨੀ ਰਹਿ ਲਿਵਲਾਏ। ਜਿਉਂ ਜਲ ਮੈਂ ਕਮਲ ਲਪਤ ਹੈ, ਐਸੀ ਬਣਤ ਬਣਾਏ। ਸੇ ਸੁਖੀਆਂ ਸਦਾ ਸੋਹਣੇ, ਜਿਨ ਵਿੱਚੋਂ ਆਪ ਗਵਾਏ। ਤਿੰਨ ਸੋਗ ਵਿਜੋਗ ਦੇ ਨਾਹੀਂ ਜੋ ਹਰ ਕੇ ਅੰਕ ਸਮਾਏ। ਸਲੋਕ ਮਹਲਾ ਤੀਜਾ, ਨਾਨਕ ਸੋ ਸਲਾਈਆ, ਜਿਸ ਵਸ ਸਭ ਕੁਛ ਹੋਏ। ਤਿਸ ਸਿਸਰੇ ਵੋ ਪ੍ਰਾਣੀ, ਤਿਸ ਬਿਨਾਂ ਵਰਨਾ ਕੋਈ। ਗੁਰਮੁਖਾਰ ਪ੍ਰਭ ਮਨ ਵਸਿਆ ਤਾਂ ਸਦਾ ਸਦਾ ਸੁਖ ਹੋਈ। ਸਿਸਾ ਮੂਲ ਨਾ ਹੋਵੇ, ਸਭ ਚਿੰਤਾ ਵਿੱਚੋਂ ਜਾਏ। ਜੋ ਕੁਛ ਹੋਏ ਸੋ ਸਿਆ ਜੇ ਹੋਵੇ, ਕਹਿਣਾ ਕੁਛ ਨਾ ਜਾਏ। ਸੱਚਾ ਸਾਹਿਬ ਮਨ ਵਸਿਆ ਤਾਂ ਮਨ ਚੰਦਿਆ ਬਲ ਪਾਏ। ਨਾਨਕ ਤਨਕਾ ਆਖਿਆ ਆਪ ਸੁਣਿਆ ਜੇ ਲਾਇਣ ਪੱਲੈ ਪਾਏ। ਮਹਲਾ ਤੀਜਾ, ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ। ਗੁਰਮੁਖ ਜੀ ਨੇ ਬੂਝਿਆ ਹਰ ਅੰਮ੍ਰਿਤ ਰੱਖਿਆ ਉਧਾਰ। ਅੰਮ੍ਰਿਤ ਵੀ ਸਦਾ ਰੰਗਲਾ ਤੇ ਮੈਂ ਤਿਸ਼ਨਾ ਮਾਰ। ਅੰਮ੍ਰਿਤ ਰੱਖਿਆ ਨਾਮ ਹੈ ਵਰਸਾ ਕਿਰਪਾ ਧਾਰ। ਨਾਨਕ ਗੁਰਮੁਖ ਨਦਰੀ ਆਇਆ ਰਾਤਮ ਰਾਮ ਮੁਰਾਰ। ਸਲੋ ਪੌੜੀ ਅਤੁਲ ਕਿਉਂ ਤੋਲੀ ਹੈ, ਬਿਨ ਤੋਲਿਆ ਪਾਇਆ ਨਾ ਜਾਏ। ਗੁਰ ਕੈ ਸ਼ਬਦ ਵਿਚਾਰੇ ਹੈ, ਗੁਣ ਮੈਂ ਰਹਿ ਸਮਾਏ। ਆਪਣਾ ਆਪ ਤੋਲ ਸੀ, ਆਪੇ ਮੇਰਾ ਮਿਲਾਏ। ਤਿਸ ਕੀ ਕੀਮਤ ਨਾ ਪਵੇ, ਕਹਿਣਾ ਕਛੂ ਨਾ ਜਾਏ। ਓਮ ਬਲਿਹਾਰੀ ਗੁਰੇ ਆਪਣੇ, ਜਿਨ ਸਾ ਜਿਨ ਸੱਚੀ ਬੂਝ ਦਿੱਤੀ ਬੁਝਾਏ। ਜਗਤ ਮੁਸੈ ਅੰਮ੍ਰਿਤ ਲੂਟਿਆ, ਮਨਮੁਖ ਬੂਝ ਨਾ ਪਾਏ। ਬਿਨਾਂ ਮੈਂ ਨਾਲ ਨਾ ਚੱਲ ਸੀ, ਜਲ ਸੀ ਜਨਮ ਗਵਾਏ। ਗੁਰਮਤੀ ਜਾਗਤ ਨੇ ਘਰ ਰੱਖਿਆ, ਦੂਤ ਕਾ ਕ੍ਰਿਸ਼ਨਾ ਵਸਾਏ। ਸਲੋਕ ਮਹਲਾ ਤੀਜਾ, ਬਿਬੀਹਾ ਨਾ ਬਿਲਾਏ ਨਾ ਤਰਸਾਏ। ਮਨ ਖਸਮ ਕਾ ਹੁਕਮ ਮੰਨ, ਨਾਨਕ ਹੁਕਮ ਮੰਨੀਆ ਤੇ ਕੁਤਰਿਆ ਚੜ੍ਹੈ ਚਵਗ ਚਵ ਗੱਲ ਵੰਨ। ਮਹਲਾ ਤੀਜਾ, ਬਾਬੀਹਾ ਜਲ ਮੈਂ ਥੇਰਾ ਵਾਸ ਹੈ, ਜਲ ਹੀ ਮਾਏ ਫਿਰਾਏ।

ਤਿਨਾ ਕੇ ਨਾਏ ਨਾਨਕ ਗੁਰਮੁਖ ਤਿਨ ਸੋ ਜੀ ਪਾਈ ਜਿਨ੍ਹਾਂ ਨੂੰ ਵਸਿਆ ਮਨ ਮਾਏ ਪੌੜੀ ਨਾ ਜਤੀ ਸਤਵੀਰ ਕਿਨਾ ਪਾਇਆ ਗੁਰਮੁਖ ਨਾਮ ਧਿਆਏ ਤੇ ਸਮਾਇਆ ਜੋ ਕੁਛਤੀ ਗੁ ਬਾਤ ਸੀ ਭਾਇਆ ਜਲਾ ਬਿੰਬ ਸਰਾਲ ਤਿਨੈ ਵਰਤਾਇਆ ਨੀਲਾ ਨੀਲਾ ਗਮ ਸਰਜੀਤ ਸੁਭਾਇਆ ਗਣੂ ਪਾਈ ਵਾਦ ਪੁਖੇ ਤਿਹਾਇਆ ਦੁਨੀਆਂ ਕਹਿ ਸਿਰ ਕਾਲ ਦੂਜਾ ਭਾਇਆ ਰੱਖੇ ਰੱਖਣਾ ਸ਼ਬਦ ਬੁਝਾਇਆ ਸਲੋਕ ਮਹਲਾ ਤੀਜਾ ਇਹ ਜਲ ਸਭ ਤੈ ਵਰਸਦਾ ਵਰਸੈ ਭਾਏ ਸੁਭਾਏ ਸੇ ਬਿਰਖਾਂ ਰਿਹਾਵਲੇ ਜੋ ਗੁਰਮੁਖ ਰਹਿ ਸੁਮਾਏ ਨਾਨਕ ਨਦਰੀ ਸੁਖ ਹੋਏ ਨਾ ਜਨਤਾ ਕਾ ਦੁਖ ਜਾਏ ਮਹਲਾ ਤੀਜਾ ਭਿੰਨੀ ਰਹਿਣ ਚਮਕਿਆ ਬੁੱਠਾ ਸ਼ੈਬਰ ਲਾਏ ਜਿਤ ਬੁੱਠੈ ਅਨ

ਆਪ ਛਡਾਏ ਛੁੱਟੀ ਆਪੇ ਬਖਸ਼ਣਹਾਰ ਆਪੇ ਵੇਖਿਆ ਸੁਣੇ ਆਪ ਸਭ ਸਹਿ ਦੇ ਆਧਾਰ ਸਭ ਮੈਂ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖਾ ਵਿਚਾਰੀਆ ਲੱਗਾ ਸੱਚ ਬਿਹਾਰ ਨਾਨਕ ਕਿਸਨੂੰ ਵਾਕੀ ਆਪੇ ਦੇਵਣਹਾਰ ਸਲੋਕ ਮਹਲਾ ਤੀਜਾ।

0: ਆਏ ਅੰਮ੍ਰਿਤਧਾਰ ਕਾ ਨਾਮ ਹੈ ਜਿਤ ਪੀਤਾ ਤੇ ਜਾਏ ਨਾਨਕ ਗੁਰਮੁਖ ਜੀ ਨੇ ਪੀਆ ਤੇ ਬੌੜ ਨਾ ਲੱਗੀ ਆਏ ਮਹੱਲਾ ਤੀਜਾ
1: ਆਪਣੀ ਕਿਰਪਾ ਕਰੇ ਤਾਂ ਵਰਤੇ ਸਭ ਲੋਏ ਉੱਠੇ ਜੀਆਂ ਜੁਗਤ ਹੋਏ ਤਰਣੀ ਨੂੰ ਸ਼ਿੰਗਾਰ ਹੋਏ ਨਾਨਕ ਇਹ ਜਗਤ ਸਭ ਜਗ ਰਹਿ ਜਲ ਹੀ ਤੇ ਸਭ ਹੋਏ ਗੁਰੂ ਪ੍ਰਸਾਦੀ ਕੋ ਵਿਰਲਾ ਪੂਜੇ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪ੍ਰਵਾਹ ਇੱਕੋ ਤੂੰ ਤਣੀ ਤੂੰ ਸਭ ਕੁਛ ਆਪੇ ਆਪ ਦੂਜੇ ਕਿਸ ਗਾਣੀ ਮਾਨਸ ਕੂੜਾ ਗਰਭ ਸੱਚੀ ਤੁਦਮਣੀ ਆਵਾ ਗੁਣ ਵਿਚਾਰ ਨੂੰ ਪਾਈ ਮੇਦਣੀ ਸਤਿਗੁਰੂ ਸੇ ਅਪਣਾਇਆ ਤਿਸ ਗਣੀ ਜੇ ਹੁਮੇ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਾਣਖ ਮੋਹ ਗੁਬਾਰ ਜੋ ਬੋਲਾ ਜੋ ਭੋਲਾ ਮੰਜ ਮਾਣੀ ਬਣੀ ਕੱਟੇ ਪਾਵ ਸੰਖ ਨਾਵੈਕ ਕਣੀ ਸਲੋਕ ਮਹੱਲਾ ਤੀਜਾ ਬਾਬੀਹਾ ਕਸਮੇ ਕਾ ਮਹਿਲ ਨਾ ਜਾਣੀ ਮਹਿਲ ਦੇ ਗੁਰਦਾਸ ਪਾਏ ਭਾਣੇ ਪਾ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ ਖਸਮ ਰਾਧਾ ਤਾਰ ਹੈ ਜੋ ਛੈ ਸੋਫਲ ਪਾਏ ਬਾਬੀਹਾ ਕਿਆ ਬੱਪੜਾ ਜਗਤੇ ਕੀ ਤਿਖ ਜਾਏ ਮਹੱਲਾ ਤੀਜਾ ਬਾਬੀਹਾ ਭਿੰਨੀ ਰਹਿਣ ਬੋਲਿਆ ਸਹਿਜੇ ਸਾ ਸੁਹਾਏ ਜਲ ਮੇਰਾ ਜੀਉ ਹੈ ਜਲ ਬਿਨ ਰਹਿ ਨਾ ਜਾਏ ਗੁਰ ਸ਼ਬਦੀ ਜਲ ਪਾਈਏ ਵਿੱਚੋਂ ਆਪ ਗੁਆਏ ਨਾਨਕ ਜਿਸ ਬਿਨ ਘਰੀ ਨਾ ਜੀਵ ਦੀ ਸੋ ਸਤਿਗੁਰੂ ਦੀ ਅੱਜ ਮਿਲਾਏ ਪੌੜੀ ਖੰਡ ਪਾਤਾਲ ਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧ ਗੁਆਈ ਲੱਖ ਚੁਰਾਸੀ ਮੇਦਨੀ ਤੁਝੀ ਤੇ ਹੋਈ ਕਰਾਜੇ ਖਾਨ ਮਹੁਲ ਕਹਿ ਕਹਾਵੈ ਸੁਆਏ ਇੱਕ ਸ਼ਾਹ ਸਦਾਵੈ ਸੰਤ ਧਨ ਦੂਜੇ ਪਤ ਹੋਈ ਇੱਕ ਦਾਤੇ ਕਮੰਗਤੈ ਸਭਨਾ ਸਿਰ ਸੋਏ ਬਿਨਾਵੈ ਬਾਜਾਰਿਆ ਬੇਹਾਵਲ ਹੋਏ ਕੂੜਨ ਕੁੱਟੇ ਨਾਨਕਾ ਸਚ ਕਰੈ ਸੋਹੋਈ ਸਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਮਹਿਲ ਪਾਇਆ ਗੁਣਵੰਤੀ ਦੂਰ ਹੈ ਅੰਤਰ ਤੇਰੇ ਹਰਵਸੈ ਗੁਰਮੁਖ ਸਦਾ ਹਜੂਰ ਹੈ ਕੂਪ ਕਾਰਨ ਹੋਈ ਨਦਰੀ ਨਦਰ ਨਿਹਾਲ ਨਾਨਕ ਨਾਮ ਮੁਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀਹਾ ਬੇਨਤੀ ਕਰੈ ਕਰ ਕਿਰਪਾ ਦੇ ਜੀ ਦਾਨ ਜਲ ਬਿਨੇ ਪਿਆਸ ਨਾ ਉਪਦੋ ਉਤਰੈ ਛੁਟਕ ਜਾਏ ਮੇਰੇ ਪ੍ਰਾਨ ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ ਗਣ ਨਾਨਕ ਗੁਰਮੁਖ ਮੇ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪੌੜੇ ਆਪੇ ਜਗਦੂਪਾਇਕ ਗੁਣ ਅਵਗੁਣ ਕਰੇ ਵਿਚਾਰ ਗੁਣਸਾਰ ਬੇ ਜੰਜਾਲ ਹੈ ਨਾਮ ਨਥਰੇ ਪਿਆਰ ਗੁਣ ਛੋੜਿਆ ਗੁਣ ਕਮਾਵਦੈ ਦਰਗਹਿ ਹੋਏ ਖੁਆਰ ਜੂਏ ਜਨਮ ਤਿਨੀ ਹਾਰਿਆ ਕਿਤੇ ਆਏ ਸੰਸਾਰ ਸੱਚੇ ਸ਼ਬਦ ਮਨ ਮਾਰਿਆ ਨਿਸ ਨਾਮ ਪਿਆਰ ਜਿੰਨੀ ਪੁਰਖੀ ਉਰਧਾਰਿਆ ਸੱਚਾ ਲਖੇ ਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਔਗੁਣਿਆਰ ਜਿਸ ਬਖਸ਼ੈ ਸੋ ਪਾਏ ਸੇ ਜੈ ਗੁਰ ਸ਼ਬਦੀ ਵਿਚਾਰ ਮਹੱਲਾ ਸਲੋਕ ਮਹੱਲਾ ਪੰਜਵਾ ਰਾਤ ਨਾ ਵਿਹਾਵੀ ਸਕਦਾ ਜਿੰਨਾ ਵਿਸਰੇ ਨਾਓ ਰਾਤੀ ਦਿਨ ਸਹੇਲੀ ਆ ਰਾਤੀ ਦਿਨ ਸਹੇਲੀ ਆ ਨਾਨਕ ਹਰ ਗੁਣ ਗਾਓ ਮਹੱਲਾ ਪੰਜਵਾ ਰਤਨ ਜਵੇਹਰ ਮਾਨਕ ਹੱਬੇ ਮਣੀ ਮਥਾਨੇ ਨਾਨਕ ਜੋ ਪ੍ਰਭਾਣਿਆ ਸੱਚੇ ਦਰ ਦਿਸਾਉਣ ਪਾਵੜੇ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆਇਆ ਏ ਜੇ ਸਤਿਗੁਰ ਅੱਗੇ ਘਾਲਿਆ ਪੋਹਣ ਸਕੇ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋ ਜਗਾਏ ਦੀਵਾ ਬਾਲਿਆ ਮਾਨੁਕ ਨਾਵੇ ਕੁੜਿਆਰੇ ਫਿਰ ਬੇਤਾਲਿਆ ਪਸ਼ੂ ਮਾਨਸ ਚੰਮ ਪਲਟੇ ਵਿੱਚ ਅੰਦਰੋਂ ਬਾਲਿਆ ਸੁਭਵਰਤ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰਦੇ ਖਾਲਿਆ ਸਲੂਕ ਮਹੱਲਾ ਤੀਜਾ ਬਾਬੀ ਹੇ ਹੁਕਮ ਪਛਾਣਿਆ ਗੁਰ ਕੇ ਸਹਿ ਸੁਭਾਏ ਮੇਘ ਵਰਸੇ ਦਇਆ ਕਰੇ ਗੂੜੀ ਸ਼ੈਬ ਰਲਾਏ ਬਾਬੀ ਹੈ ਕੂਪਕਾਰ ਕਰੈ ਗਈ ਸੁਖ ਵਸਿਆ ਮਣ ਆਏ ਨਾਨਕ ਸੋਸਾ ਲਾਈਏ ਜੇ ਦਿੰਦਾ ਸਭਨਾ ਜੀਆਂ ਰਿਖ ਸੁਮਾਏ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣੀ ਕਿਆ ਤੂੰ ਦੇ ਵਿੱਚ ਕਿਆ ਤੂੰ ਦੂਜੇ ਲਿਖ ਤਿੱਖਾ ਹੈ ਕਿਤ ਪਿਤੇ ਤਿਖ ਜਾਏ ਦੂਜੇ ਭਾਏ ਪਰਮਿਆ ਅੰਮ੍ਰਿਤਫਾ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲਿਆ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਆ ਸਮਾਏ ਪਾਉਣੇ ਇੱਕ ਵਣ ਖੰਡ ਬੈਸੈ ਜਾਇ ਸਾਧਨਾ ਦੇਵ ਹੇ ਕਪਾਲਾ ਕੱਕਰ ਭੰਨ ਸੀਤਲ ਜਲ ਹੇ ਵੇ ਇੱਕ ਭਸਮ ਚੜਾਵੈ ਅੰਗ ਮੈਲ ਨ ਧੋਵੇ ਜਟਾ ਵਿਕ ਵਿਗਰਾਲੇ ਕੁਲ ਘਰ ਧੋਵੈ ਖੋਵੈ ਇੱਕ

ਲੋਕ ਮਹੱਲਾ ਤੀਜਾ। ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸ਼ਨੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਹਾਂ ਤਿਨ ਕੈ ਬਲਹਾਰਨ ਜਿਨੀ ਸੱਚ ਰੱਖਿਆ ਉਰਧਾਰ, ਨਾਨਕ ਨਾਮੈ ਸਭ ਹਰਿਆਵਲੇ ਗੁਰ ਕੈ ਸ਼ਬਦ ਵਿਚਾਰ। ਮਹੱਲਾ ਤੀਜਾ।

ਨਾਨਕ ਸਾਹਿਬ ਮਣਵਸ ਵਿੱਚੋਂ ਜਾਏ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਧਰੁਖ ਆਇਆ ਏ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਹਾਇਆ ਹੱਥੀ ਸਿਰ ਖੁਹਾਏ ਨਾ ਭੱਦ ਕਰਾਇਆ ਕੁਚਲ ਕਰਹਿ ਦਿਨ ਰਾਤ ਸਭ ਨ ਪਾਇਆ ਤਿੰਨ ਜਾਤ ਨ ਪਤ ਨ ਕਰਮ ਜਨਮ ਗੁਆਇਆ ਮਨ ਜੂਠੇ ਵੇ ਜਾਤ ਜੂਠਾ ਖਾਇਆ ਬਿਨਾ ਬਿਨ ਸ਼ਬਦ ਆਚਾਰ ਨ ਕਿਣੀ ਪਾਇਆ ਗੁਰਮੁਖ ਓਂਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੇ ਗੁਰ ਕੈ ਹਿਤ ਅਪਾਰ ਮਹੱਲਾ ਤੀਜਾ ਸਾਵਣ ਦੂਜੇ ਗੁਣ ਬਾਹਰ ਜਿਸ ਦੂਜੇ ਪਾਏ ਪਿਆਰ ਨਾਨਕ ਬਿਰ ਕੀ ਸਾਰਣ ਜਾਣੇ ਸਭ ਸਿੰਗਾਰ ਵਿਕਾਰ ਪੌੜੇ ਸੱਚਾ ਅਲਖ ਭਇਓ ਹਠ ਨਾ ਭਤੀਜੈ ਇੱਕ ਗਾਵੈ ਰਾਗ ਪ੍ਰਿਆ ਰਾਗ ਨਾ ਭੀਜੈ ਇੱਕ ਨਾਚ ਨਾਚ ਪੂਰੇ ਤਾਲ ਭਗਤ ਨਾ ਕੀਜੈ ਇੱਕ

ਦਸਨੇ ਗੁਰਮੁਖੀ ਜੈ ਸਲੂਕ ਮਹੱਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰੈ ਤਨ ਮੈ ਤਿੰਨ ਤਾਂ ਮਨ ਤਨ ਸੀ ਤਲਾਏ ਗੁਰਸ਼ਬਦੀ ਏਕ ਪਛਾਣਿਆ ਕੋ ਸੱਚਾ ਸੁਆਏ।

ਤਿਸ ਕੈ ਸਤਿਬਲ ਹਾਰੇ ਜਾਉ ਨਾਨਕ ਗੁਰਮੁਖ ਸ਼ਬਦ ਸਲਾਹੀਐ ਸੱਚੇ ਕੈ ਗੁਣ ਗਾਉ ਨਾਨਕ ਨਾਮ ਲਤੇ ਜਨ ਨਿਰਮਲੈ ਸਹਿਜੇ ਸਤ ਸੰਭਾਵ ਪੌੜੇ ਪੂਰਾ ਸਤਿਗੁਰ ਸੇ ਪੂਰਾ ਪਾਇਆ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਤੀਰਥ ਜਾਣ

ਸ਼ੋਕ ਮਹੱਲਾ ਪਹਿਲਾ। ਕੁਲਾਹਾਂ ਦਿੰਦੇ ਬਾਵਲੇ ਲੈਂਦੇ ਬੜੇ ਨਲਾਜੇ, ਚੂਹਾ ਖੱਡ ਨਾ ਮਾਵੇ ਤਿਕਲ ਬੰਨ ਛੱਜ ਤਿਕਲ ਬੰਨੇ ਛੱਜ। ਦੇਣ ਦਵਾਈ ਸੇ ਮਰੈ ਜੇ ਜਿਨ ਕੋ ਦੇਣ ਸਜਾਹੇ, ਨਾਨਕ ਹੁਕਮ ਨਾ ਜਾਪੇ ਕਿੱਥੇ ਜਾਇ ਸਮਾਏ। ਫਸਲ ਹਾੜੀ ਇੱਕ ਨਾਮ ਸਾਵਣੀ ਸੱਚ ਨਾਓ, ਮੈਂ ਦੁੱਧ ਬਲਖਾਇਆ ਖਸਮੇ ਕੈਦਰ ਜਾਏ। ਦੁਨੀਆਂ ਕੇ ਦਰ ਕੀਤੜੇ ਕੀਤੇ ਆਵੇ ਜਾਹੇ, ਕੇਤੇ ਮੰਗੇ ਮੰਗਤੇ ਕੇਤੇ ਮੰਗ ਮੰਗ ਜਾਏ। ਮਹੱਲਾ ਪਹਿਲਾ।

ਦੇਵਾਨੇ ਖਸਮ ਮਿੱਟੀ ਫਿਰ ਭਾਣੇ ਅੱਧ ਗੁੱਲਾ ਚਿੜੀ ਗਾ ਚੁਗਲ ਗਹਿਣ ਚਿੜੀ ਬਿਲ ਲਾਏ ਖਸਮੇ ਭਾਵੈ ਉਹੀ ਚੰਗੀ ਜੇਕਰੇ ਖੁਦਾਏ ਖੁਦਾਏ ਸਕਤਾ ਸੀ ਮਾਰੇ ਸਭ ਮਰਿਆ ਸਭ ਇੱਛੈ ਸੋ ਫੁਲ ਪਾ ਸਭ ਪਿੱਛੇ ਪੈ ਖਾਏ ਹੋਏ ਸਤਾਨ ਕੁਰਿਨ ਮਾਵੇ ਸਾਹਿ ਗਏ ਪਿਸਤਾਏ ਅੰਦਾ ਕਿਸਨੋ ਬੁਕਸ ਸੁਣਾਵੇ ਖਸਮੇ ਮੂਲ ਨਾ ਭਾਵੈ ਅੱਕ ਸਿਉਂ ਪ੍ਰੀਤ ਕਰੇ ਅੱਕ ਟੀਡਾ ਤਾਕ ਡਾਲੀ ਬਹਿ ਖਾਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ ਸੁੱਖ ਕੀਤਾ ਦੁੱਖ ਹੋਈ ਗੱਲਾਂ ਵਾਲੇ ਹੈਨਕ ਨੇਰੇ ਛੜਨ ਸਕੈ ਕੁਆਏ ਮੱਖੀ ਮਿੱਠੇ ਮਰਣਾ ਜਿਨ ਤੂੰ ਰੱਖੈ ਤਿੰਨ ਨੇੜ ਨੇ ਆਵੈ ਤਿੰਨ ਭਉ ਸਾਗਰ ਤਰਣਾ ਰਾਹ ਪਾਉਣੇ ਅਗੂੰ ਗੋਚਰ ਤੁਦਣੀ ਸੱਚਾ ਲਗੇ ਪਾਰੇ ਤੂੰ ਦਾਤਾ ਸਾ ਮੰਗਤੇ ਕੋ

ਧਾਰ ਸਲੋਕ ਮਹੱਲਾ ਪਹਿਲਾ। ਰਾਤੀ ਕਾਲ ਕਟੇ ਦਿਨ ਜਾਏ, ਕਟੇ ਦਿਨ ਕਾਲ ਚੀਜੇ ਕਾਇਆ ਹੋਏ ਵਸਪਰਾਲ, ਵਰਤਨ ਵਰਤਿਆ ਸਰਬ ਜੰਜਾਲ।

ਸੱਚੇ ਨਾਮ ਬਿਨੈ ਕਿਸੇ ਨਾ ਉਤਰੀ ਕਿਸੇ ਨੂੰ ਲੱਥੀ ਭੁੱਖ ਰੂਪੀ ਭੁੱਖ ਨਾ ਉਤਰਿਆ ਜਾ ਦੇਖਾ ਤਾਂ ਭੁੱਖ ਜੇ ਤੇਰਾ ਸਰੀਰ ਕਹਿ ਕੇ ਤੇ ਲੱਗੇ ਦੁੱਖ ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਾਣੇ ਮਨ ਅੰਧੇ ਤਣੇ ਅੰਧੇ ਚਿੱਕੜ ਲਏ ਕਿਆ ਤੀਏ ਜਾ ਤੁੱਤੇ ਟੁੱਟੇ ਪੱਥਰ ਬੰਦ ਬੰਦ ਤੁੜਾ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਨਾ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਨੇ ਕਿਤੇ ਡੁੱਬੇ ਸਾਤ ਮਹੱਲਾ ਪਹਿਲਾ ਲਖਮਣ ਸੋਨਾ ਲਖਮਣ ਰੂਪਾ ਲਖ ਸਾਹ ਸਿਰਸਾਹ ਲਖ ਲਸਕਰ ਲਖ ਵਜੇ ਨੇਜੇ ਲਖੀ ਘੋੜੇ ਪਾਸ਼ਾ ਜਿੱਥੇ ਸਾਰ ਲੰਘਣਾ ਗੁਣ ਪਾਣੀ ਸਗਾਂਦੀ ਕੰਧੀ ਦਿਸ ਨ ਆਵੇ ਆਵੇ ਤਾਹੀ ਪਵੇ।

ਛੂਟਾ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਬੇੜ ਗਇਆ ਜਾਣੀਐ ਭੌਜਲ ਤਾਰਨ ਹਾਰ ਸ਼ਬਦ ਪਛਾਣੀ ਚੋਰ ਜਾਰ ਜੁਆਰ ਪੀੜੇ ਕਹਾਣੀਐ ਨਿੰਦਕ ਲਾਇਤ ਬਾਰ ਮਿਲੇ ਹੜਬਾਣੀਐ ਗੁਰਮੁਖ ਸਤ ਸਮਾਏ ਸੁਧਰ ਗਏ ਜਾਣੀਐ ਸਲੋਕ ਮਹੱਲਾ ਦੂਜਾ ਨਾਉ ਫਕੀਰੇ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂ ਇਵੇਂ ਕਰੇ ਗੁਆਉ ਇਲਤ ਕਾ ਨਾਉ ਚੌਧਰੀ ਕੂੜੀ ਕੂੜੇ ਪਥਾਉ ਨਾਨਕ ਗੁਰਮੁਖ ਜਾਣੀਏ ਕਲ ਕਹਿ ਨਿਆਉ ਮਹੱਲਾ ਪਹਿਲਾ।

ਰਾਜੇ ਸੀ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦ ਪਾਇਨ ਘਾਓ, ਰਾਤ ਬਿਤ ਕੁੱਤੇ ਹੋ ਚੜ ਜਾਓ।

ਨਾਨਕ ਨਾਵੇਂ ਹੀ ਤੈ ਸੁਖ ਪਾਇਆ। ਗੁਰਮਤਿ ਉਰਤਾਰ ਸਲੋਕ ਮਹੱਲਾ ਪਹਿਲਾ। ਰੂਪੇ ਕਾਮੇ ਦੋਸਤੀ, ਭੁੱਖੇ ਸਾਧੇ ਗੰਡ, ਲੰਬੇ ਲੱਭੇ ਮਾਲੇ ਘੁਲ ਮਿਲ, ਮਿਚਲ ਉੱਗੇ ਸੌੜ ਪਲੰਘ, ਭੌਂਕੇ ਕੋਪ ਖੁਆਲ ਹੋਏ, ਫੱਕੜ ਪਿੱਟੇ ਤਾਂ ਅੰਦ, ਚੁੱਪੇ ਚੰਗਾ ਨਾਨਕ ਵਿਨਾ ਮੋਗੰਦ। ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤੇ, ਜੋਬਣ ਬੰਜੇ ਠੱਗ, ਨੀ ਠੱਗੀ ਜਗ ਠੱਗਿਆ, ਕਿੰਨੇ ਰੱਖੀ ਲਾਜੇ, ਇਨਾ ਠੱਗਣ ਠੱਗ ਸਹਿਜੇ, ਗੁਰ ਕੀ ਪੈਰੀ ਪਾਏ, ਨਾਨਕ ਕਰਮ ਬਾਹਰ ਹੋਰ ਨਿੱਚੇ, ਕਿਤੇ ਮੋਠੇ ਜਾਏ ਪੌੜੇ, ਪੜਿਆ ਲਿਖਾ ਦਾ

ਛੁੱਟ ਸੇ ਪਤ ਸਿਧੀ ਕਰ ਜਾਓ ਨਾਮ ਖਾਨੀਐ ਹੁਕਮੇ ਸਾਹਿਬ ਗਿਰਾ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਣੀ ਜੀਉ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜ਼ੀਰ ਇਕਣਾ ਵੱਡੀ ਆਲ ਜਾ ਇੱਕ ਮਰ ਹੋ ਜਹੀਰ ਇੱਕ ਦੇ ਖਾਏ ਨਿਕੁੱਟੇ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਹੁਕਮ ਇੱਕ ਚਸੇ ਮੈਂ ਪਾ ਲਾਖੇ ਸਭ ਕੋਲ ਨਥੇ ਨਥਿਆ

ਵੇ ਜੇ ਅੰਧ ਕਮਾਵੈ ਤਿਸਰੇ ਦੇਸ ਲੋਚਨ ਨਾਹੀ। ਮਾਤ ਪਿਤਾ ਕੀ ਰਖ ਦੋ ਪੰਨੇ ਨਿਪੰਨੇ। ਮੱਛੀ ਮਾਸ ਨਾ ਖਾਹੀ। ਇਸਤਰੀ ਪੁਰਖ ਜਾਨਿਸ ਮੇਲਾ ਉੱਥੇ ਮੰਦ ਕਮਾਹੀ। ਮਾਸੋਂ ਨਿਮੇ ਮਾਸੋਂ ਜੰਮੇ। ਹਮ ਮਾਸੇ ਕੇ ਭਾਂਡੇ। ਗਿਆਨ ਧਿਆਨ ਕਿਸ ਕਸੂਜੇ ਨਾਹੀ। ਚਤੁਰ ਕਹਾਵੈ ਭਾਂਡੇ

ਉਹ ਜਿਸੈ ਨਿਰਕ ਜਨ ਨਿਰਕ ਜਾਂਦੇ ਤਾਂ ਉਹਨਾਂ ਦਾ ਦਾਨ ਨਾ ਲੈਣਾ। ਦਿੰਦਾ ਨਿਰਕ ਸੁਰਗ ਲੈਂਦੇ ਦੇਖੋ ਇਹ ਚੀਆਂ ਨਾ ਆਪਣਾ ਬੂਝੇ ਲੋਕ ਬੁਝਾਏ। ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੇ ਹੀ ਨਾਹੀ ਕਿੱਥੋਂ ਮਾਸੋ ਪੰਨਾ ਤੋਇਓ ਅਨਕ ਮਾਦ ਕਪਾਹਾ ਤੋਇਓ ਤ੍ਰਿਪੁਣ ਗੰਨਾ। ਤੋਆ ਆਖੇ ਹਉ ਬਹੁ ਵਿਦ ਅੱਛਾ ਤੋਐ ਬਹੁਤ ਬੇਕਾਰਾ ਏ ਤਰਾ ਜੋੜ ਹੋਏ ਸੰਨਿਆਸੀ ਨਾਨਕੇ ਵਿਚਾਰ ਪੌੜੀ। ਹਉ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨ ਕਿਨੀ ਪਾਇਆ ਸੱਚਾ ਸਦ ਵਿਚਾਰ ਸਿਧ ਜੀ ਮਨ ਸਮਾਏ। ਇੱਕ ਭਗਵਾ ਵੇਸ ਕਰ ਭਰਮ ਦੇ ਬਿਨ ਸਤਿਗੁਰੂ ਤੇ ਕਿਨੇ ਨਾ ਪਾਇਆ ਦੇਹ ਸੁੰਦਰ ਭਾਵ ਥਕੈ ਤੁਦੇ ਅੰਦਰ ਆਪ ਲੁਕਾਏ। ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸਤ ਸਮਾਇ। ਆਵਾ ਗੁਣ ਸੁਣ ਬਜ਼ਾਰੀਆਂ ਬਾਜ਼ਾਰ ਦਿਨੀ ਰਚਾਇਆ ਇੱਕ ਥਿਰ ਸਦਾ ਨਿਰਮ ਸੱਚਾ ਨਿਸਾਰਣ ਜਿਨਮਨ ਸੱਚਾ ਭਾਇਆ ਪੌੜ। ਸਲੋਕ ਮਹੱਲਾ ਪਹਿਲਾ। ਨਾਨਕ ਮਾਇਆ ਕਰਮ ਬਿਖਰ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰਿਆ ਜਿਸ ਕਵਾਲੇ ਤਿਸ ਮਹੱਲਾ। ਨਾਨਕ ਦੁਨੀਆਂ ਕਹਿ ਦੁਨੀਆਂ ਕੇ ਵਡਿਆਈ ਅੱਗੇ ਸੇ ਅੱਗੀ ਸੇ ਤੀਜਾ ਲੇ ਇੰਨੀ ਜਲੀ ਜਲਈ ਨਾ ਵਿਸਾਰਿਆ ਇੱਕ ਨਾ ਚੱਲੀਆਂ ਨਾਲ ਪੌੜ। ਸਿਰ ਸੇ ਹੋਏ ਨਿਬੇੜ ਹੁਕਮ ਨਾ ਚਲਾਇਆ ਤੇਰੇ ਹੱਥ ਨਿਬੇੜ ਤੂੰ ਹੈ ਮਨਵਾਇਆ। ਕਾਲ ਚਲਾਏ ਬੰਨ ਹੋਏ ਨਾ ਰੱਖ ਸੇ ਕੋਈ ਨਾ ਰੱਖ ਸੀ ਜਰ ਜਰਵਾਨਾ ਕੰਨ ਚੜਿਆ ਨੱਚ ਸੀ। ਸਤਿਗੁਰੂ ਬਹੁਤ ਚੇੜ ਬੇੜ ਸੱਚਾ ਰੱਖ ਸੀ ਅਗਨ ਭੁੱਖੇ ਪੜਹਾੜ ਅਣਦਿਨ ਪੱਖ ਸੀ ਫਾਤਾ ਚੁਗੇ ਚੌਕ ਹੁਕਮ ਚੌਕ ਮੇ ਛੁੱਟ।

ਸੋ ਸਤਿਗੁਰੂ ਪੁਰਖ ਸੁਜਾਨ ਪੰਜ ਸ਼ਬਦ ਧਮਕਾਰ ਤੁਣ ਤੈ ਬਾਜੇ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤੈ ਖੰਡ ਮੰਡਲ ਹੈਰਾਨ ਤਾਰ ਪੂਰਬਾ ਜੰਤਰ ਤੈ ਸੱਚ ਸਾਚ ਤਖਤ ਸੁਲਤਾਨ ਸੁਖਮਣ ਕੇ ਕਰ ਰਾਗ ਸੁਨ ਸੁਨ ਮੰਡਲ ਲਿਵਲਾਏ ਕਦਾ ਕਤ ਕਹਾ ਕਥਾ ਵਿਚਾਰੀ ਮਨਸਾ ਮਣੇ ਸਮਾਏ ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋ ਨਾ ਜਾਏ ਅੱਜ ਪਾ ਜਾਪ ਨਾ ਵਿਸਰੇ ਆਦ ਜੁਗਾਦ ਸਮਾਏ ਸਭ ਸਖੀਆਂ ਪੰਚੇ ਮਿਲੇ ਗੁਰਮੁਖਨੀ ਕਰ ਵਾਸ ਸ਼ਬਦ ਸੋਚ ਕਰ ਲਹੇ ਨਾਨਕਤਾ ਕਰ ਦਾਸ ਮਹੱਲਾ ਪਹਿਲਾ।

ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਵਿਕਾਰ ਸਭ ਨਿਸ਼ਾਨਿਆ ਸਾਧੂ ਸੰਗੁਧਾਰ ਭਏ ਨੇਕਾਨਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪਗੜ ਪਿਆ ਸੰਸਾਰ ਮਿਹਰ ਛਵਾਣਿਆ

ਜਗਤ ਕਲਮ ਧਨ ਧਨ ਪਾਂਡਾ ਧਨ ਸਾਰ ਧਨ ਸੋ ਧਨ ਲਿਖਾਰੀ ਨਾਨਕ ਜਿਨ ਨਾਮ ਲਿਖਿਆ ਸੱਚ ਜਿਨ ਨਾਮ ਲਿਖਾਇਆ ਸੱਚ ਮਹੱਲਾ।

ਅਗੋਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਗਿਆਨ ਦੁਖ ਭਰਮ ਹੈ ਗੁਰ ਗਿਆਨ ਦਵਾਈ ਜਿਸ ਕਿਰਪਾ ਕਰੈ ਤਿਸ ਮੇਲ ਲੈ ਸੋ ਨਾਮ ਤੇ ਆਈ ਤੂੰ ਕਰਤਾ ਪੁਰਖ ਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀ ਕੀ ਜਿਉ ਕੀ ਓਂਕਾਰ ਸਤਿਗੁਰੂ ਪ੍ਰਸਾਦ ਸੇ ਵਿਲੇ ਗੋਪਾਲ ਰਾਏ ਕੁਲ ਨਿਰੰਜਨ ਭਗਤ ਦਾਨ ਦੀਜੇ ਜਾਚੈ ਸੰਤ ਜਨ ਰਹਾ ਜਾਚੈ ਘਰ ਦਿਗ ਦਿਸੈ ਸਰਾਏ ਸਾਹਿਬ ਬੈਕੁੰਡ ਭਵਨ ਚਿੱਤਰ ਸਾਹਿਬ ਸ਼ਬਦ ਲੋ ਸਮਾਨ ਪੂਰੀ ਰਹਿ ਜਾਚੇ ਘਰ ਲਛਮੀ ਕੁਵਾਰੀ ਚੰਦ ਸੂਰਜ ਦੀ ਵੜੈ ਕੌਤਕ ਕਾਲ ਬੱਪੜਾ ਕੂਟ ਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰ ਹਰੇ ਜਾਚੇ ਘਰ ਕੁਲਾਲ ਬ੍ਰਹਮਾ ਚੁੱਤਰ ਮੁਖ ਡਾਵੜਾ ਜਿਨ ਵਿਸ਼ਵ ਸੰਸਾਰ

ਦੁਆਰੇ ਚਿੱਤਰਗੁਪਤ ਲਿਖੀਐ ਧਰਮ ਰਾਏ ਪੁਰਲੀ ਪ੍ਰਤਕਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਚੇ ਘਰ ਗਣ ਗੰਧਰਵ ਰਿਖੀ ਬੱਪੜੇ ਢਾਡੀਆਂ ਗਵੰਤਿਆ ਅੱਛ ਸਰਬ ਸੰਸਤ ਸੰਸਤ।

ਸਹਸਰ ਫਾਣੀ ਵਾਸਕ ਸੇਜ ਕਵਾਲੂਆ ਅਠਾਰਾਂ ਭਾਰ ਬਨਸਪਤੀ ਮਾਲਣੀ ਮਾਲਣੀ ਅਠਾਰਾਂ ਭਾਰ ਬਨਸਪਤੀ ਮਾਲਣੀ ਛਿਆਨਵੇਂ ਕਰੋੜੀ ਮੀਂਹ ਮਾਲਾ ਪਾਣੀ ਹਾਰੀ ਹੈ ਲੱਖ ਪਰਵੇਸ ਜਾਚੈ ਸੁਰਸਰੀ ਸਭ ਸਮਝ ਜਾਚੈ।

ਤਹਿ ਬਨਾਰਸੀ ਆਸ ਪਾਸਾ ਤਾ ਬਿਪੁਰ ਪ੍ਰਧਾਨ ਤੇ ਕਰੈ ਡੰਡੋ ਤੇ ਤੇਰੇ ਨਾਮ ਸਰਨ ਆਏ ਰਵਿਦਾਸ ਦਾਸਾ ਮਲਾਰ ਹਰ ਜਬਦ ਤੇ ਊਜਨ ਪਦਮ ਕੈ ਕੈ ਵਿਲਾਸ ਕਵਲਾਸ ਪਤ ਤਾਸ ਸਮ ਤੁਲ

ਜਾਤ ਅਛੋਪ ਛੀਪਾ ਬਿਆਸ ਮੈਂ ਲਿਖੀਏ ਸਣਕ ਮੈਂ ਪੇਖੀਏ ਨਾਮ ਕੀ ਕਾਂ ਨਾਮ ਨਾ ਸ਼ਬਦ ਦੀਪਾ ਜਾ ਕੇ ਈਦ ਬਕਰੀਦ ਕੁਲ ਗਊਰੇ ਬਦ ਬਦ ਕਰੈ ਮਾਨੀਏ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਪੋਤ ਐਸੀ ਸਰੀ ਤੋਲੇ ਤੋਹੂ ਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੁੰਬ ਕੇ ਢੇਟ ਸਭ ਢੂਲ ਟਵੰਤ ਬਣਾ ਫਿਰੈ ਬਣਾ ਸੀ ਆਸ ਪਾਸਾ

ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜਿਆ ਬਾਧਾਈਆ ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਵਣ ਆਇਆ ਸ਼ਬਦ ਉਤਾ ਗਾਹੁ ਹਰੀ ਕੇ ਰਾਵਣ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਆਏ।

ਗੱਲਾਂ ਸਮਰਾਟ ਸਵਾਮੀ ਸੌਖਾ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਵਰ ਨਾਲੀ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ।

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬੇਟ ਹੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਹੋ ਸ਼ਬਦ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪੈ ਤੋ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣੋ ਬੜਭਾਗੀ।

ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੂ ਵਿਘਨਾ ਕਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਸਹਾਇ ਵਾਰ ਸ੍ਰੀ ਭਗਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਾਇਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਹਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਘਰਨ ਆਉਂਦੇ ਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਣਾ ਦੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੀਪ ਚਲਾਈ ਤੇ ਗੁਆਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਣਾ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਦੀਵਾਨ ਸਜਾ ਕੇ ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸਹਿਜ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਵਿੱਚ ਜਾਣਕ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨਿਵਾਜ ਸਤਿਗੁਰ ਸੇ ਪਾਤਸ਼ਾਹ ਆਪ ਜੀ ਚਰਨ ਸੇਵਕ ਸਵਰਗਵਾਸੀ ਸਰਦਾਰ ਬਿਸ਼ਨ ਸਿੰਘ ਪਾਵਲਾ ਬੀਬੀ ਸਤਵੰਦ ਕੌਰ ਜੀ ਪਾਵਲਾ ਸਤਿਗੁਰ ਸੇ ਪਾਤਸ਼ਾਹ ਸਮੂਹ ਪਰਿਵਾਰ ਤਰਫੋਂ ਸਤਿਗੁਰ ਸੇ ਪਾਤਸ਼ਾਹ ਸਵਰਗਵਾਸੀ ਸਰਦਾਰ ਬਿਸ਼ਨ ਸਿੰਘ ਜੀ ਪਾਵਲਾ ਦੀ ਸਤਿਗੁਰ ਸੇ ਪਾਤਸ਼ਾਹ ਜੀ ਪਹਿਲੀ ਬਰਸੀ ਮਨਾਉਂਦੇ ਹੋਏ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਸਤਿਗੁਰ ਸੇ ਪਾਤਸ਼ਾਹ ਸਮੂਹ ਪਰਿਵਾਰ ਤਰਫੋਂ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਧਰੁਆਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣ ਲੱਗੇ ਸਤਿਗੁਰ ਸੇ ਪਾਤਸ਼ਾਹ ਜੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਪਾਠੀ ਸਿੰਘਾਂ ਦੀ ਰਸਨਾ ਤੇ ਆਪ ਵੱਸ ਕੇ ਸੁੱਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਣਾ ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਸਾਦ ਰੱਖੇ ਸੁ ਸੇਵਾ ਲੈਣੀ ਗੁਣੋ ਗੁਣ ਚਰਨੇ ਆਪ ਅੰਗ ਸੰਗੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਸਰਦੁਆਗਾ ਸਰਗਵਾਸੀ ਸਾਹਿਬ ਬਿਸ਼ਨ ਸਿੰਘ ਪਾਵਲੇ ਵਿਛੜੀ ਆਤਮਨ ਸਦੀਵੀ ਕਾਲੇ ਆਪਣੇ ਚਰਨਾਂ ਵਿੱਚ ਨਿਵਾਸ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰਵਿਘਨਤਾ ਸਹਿ ਸਮਾਪਤੀ ਕਰਾਉਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਸਮੇਂ ਰੁਮਾਲਿਆਂ ਦਾ ਸੈੱਟ ਅਤੇ ਸਤਿਗੁਰ ਸੇ ਪਾਤਸ਼ਾਹ 21 ਪੌਂਡ ਦਰਸ਼ਨ ਭੇਡ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਗੁਰਮੁਖ ਪਰਿਵਾਰ ਜਿਹਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾ ਰਹੇ ਗੁਰਮਤਿ ਅਨੁਸਾਰ ਗੁਰਮੁਖ ਪਰਿਵਾਰ ਦੀਆਂ ਸ਼ੁਭ ਨੂੰ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਾਣੀ ਨੂੰ ਪ੍ਰੇਮ ਬਖਸ਼ਣਾ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਸਤਿਗੁਰ ਸੇ ਪਾਤਸ਼ਾਹ ਆਵੀ ਚਰਨ ਸੇਵਕ ਸਰਦਾਰ ਸਤਨਾਮ ਸਿੰਘ ਜੀ ਥਿਆੜਾ ਸਤਿਗੁਰ ਸੇ ਪਾਤਸ਼ਾਹ ਚੜ੍ਹਦੀ ਕਲਾ ਵਾਸਤੇ 10 ਪੁੰਨ ਮਾਇਤ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਏ ਦਰ ਪ੍ਰਵਾਣੇ ਪ੍ਰਸ਼ਾਦ ਵਿਸਾਦ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੋ ਲਿਆ ਆਪ ਆਪਣੇ ਮੁਖਾਰਬਿਆਂ ਚੋਂ
ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ, ਜਿਨ੍ਹਾਂ ਨੇ ਮਿਲਿਆ ਜੀ ਦਾ ਪੁੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਕੋਲ।

ਗੁਣਵੰਤ ਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੀ ਸੁਣ ਐ ਸਿਧ ਪੇ ਸੁਣ ਆ ਸੁਣ ਐ ਧਰਤਵ ਲਗਾ ਸੁਣ ਐ ਦੀਪ ਲੋ ਪਾਤਾਲ ਸੁਣ ਐ ਪੂਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣ ਐ ਦੂ ਪਾਪ ਕਾ ਨਾਸ਼ ਸੁਣ ਐ ਈਸ਼ਰ ਵਰਮਾ ਇੰਦ ਸੁਣ ਐ ਮੁਖ ਸਲਾਹਣ ਮੰਦ ਸੁਣ ਐ ਜੋਗ ਜੋਗ ਤਨ ਪੇ ਸੁਣ ਐ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣ ਐ ਦੁੱਖ ਪਾਪ ਕਾ ਨਾਸ ਸੁਣ ਐ ਸਤਸੰਤੋ ਗਿਆਨ ਸੁਣ ਐ ਅੜ ਸੜਕਾ ਇਸ਼ਨਾਨ ਸੁਣ

ਤਰੇ ਤਾਰੇ ਗੁਰ ਸਿੱਖ ਮਾਨੈ ਨਾਨਕ ਭਵਹਿ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹੇ ਦਰਗ ਹੇ ਮਾਨ ਪੰਚੇ ਸੋਹੇ ਹੇ ਦਰ ਰਾਜਾਨ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹੇ ਕਰੀ ਵਿਚਾਰ ਕਰਤੇ ਕਹਿ ਕਰਨੇ ਨਾਹੀਂ ਸਮਾਰ ਭੋਲ ਧਰਮ ਦਾ ਕਾਪੂ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਪੂਜਾ ਹੋਵੇ ਸਤਿਆਰ ਤਬਲੇ ਉੱਪਰ ਕੀਤਾ ਪਹਾੜ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾ ਤਰੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੀ ਕੋਈ ਲਿਖਿਆ ਲਿਖਿਆ ਕੀਤਾ ਹੋਈ ਕੀਤਾ ਤਾਣ ਸੁਹਾਰਿਓ ਰੂਪ ਖੇਤੀ ਦਾਸ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਓ ਕਹਿਤੇ ਹੋਏ ਲੱਖ ਦਰੀ

ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਵਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਰ ਉਦਾਸ ਅਸੰਖ ਭਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ।

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਅਲ ਬੜਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਾ ਕੂੜੀ ਫਰਾਹੇ, ਅਸੰਖ ਮਲੇਸ਼ ਮਲ ਪਖਾਹੇ, ਅਸੰਖ ਨਿੰਦਕ ਸਰ ਕਰ ਹੈ ਭਾ

ਅੰਤਰਗਤ ਤੀਰਥ ਮਲ ਨਾ ਹੋ, ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਬਿਣਗੁਣ ਕੀਤੇ ਭਗਤ ਨਾ ਹੋਏ। ਸੁਵਸਤਾਥ ਬਾਣੀ ਬਰਮਾਓ, ਸਤ ਸੁਹਣ ਸਦਾ ਮਨ ਚਾਹੋ, ਕਵਣ ਸੋ ਬੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੋ, ਕਵਣ ਜੇ ਤੋਵਾ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲਈ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ ਰੋ, ਤਮਾਹ ਨਾ ਕੋਈ ਜਾ ਕਰਤਾ, ਸਿਹਤੀ ਕੋ ਸਾਜੀ ਆਪ।

ਲਾਏ ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ ਤਿਰਪੁਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਈ ਤੇ ਸੁੱਚੇ ਕਹੁ ਜਾਣੇ ਸੋਏ। ਜੇ ਵੱਡੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ।

ਕਿਤੇ ਆਖੇ ਆਖਣ ਪਾਹੇ, ਕਿਤੇ ਤਹਿ ਕਹਿ ਉੱਠ ਉੱਠ ਜਾਹੇ, ਕਿਤੇ ਕਿਤੇ ਹੋਰ ਕਰੇ ਤਾਂ ਆਖਣ ਸਕੇ ਕੇ ਗੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਹੈ ਸਿਰ ਗਾ ਬਾਰਾਂ ਗਾ ਵਾਰ, ਸੋ ਦਰ ਕੇ ਆਸੂ ਕਰਕੇ ਆ ਜਿਤ ਵੈ ਸਰ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਆ ਨ, ਕਿਤੇ ਗਾਵਣ ਹਾਰੇ ਗਾਵੇ ਤੋਹ ਨੋ, ਹੋਣ ਪਾਣੀ ਬਹਿ ਸੰਤਰ ਗਾਵੇ, ਰਾਜਾ ਧਰਮ ਦੁਆਰੀ ਗਾਵੇ ਹੇ ਚਿਤ ਗੁਪਤ ਲਿਖ ਜਾਣ ਹੇ, ਲਿਖ ਲਿਖ ਧਰਮ ਵਿਚਾਰੀ ਗਾਵੇ ਹੇ ਈਸ਼ਰ ਵਰਮਾ ਦੇਵੀ ਸੋ।

ਪ੍ਰਭ ਹਰਿਮੰਦਰ ਸੋਹਣਾ ਤਿਸਮੈ ਮਾਨਕ ਲਾਲ ਮੂਰਤੀ ਹੀਰਾ ਨਿਰਮਲਾ ਕਾਂਚਨ ਕੋਟ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰਿ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੋਂ ਲਹਾਰ ਨਾਉ ਗੁਰਸਾ ਸਾਗਰ ਬੂਹੀ ਥੋ ਗੁਰ ਤੀਰਥ ਦਰਿਆਓ ਜੇ ਤਿਸ ਭਾਵੇ ਉਜਲੀ ਸਤਸੰਗ ਆਵਣ ਜਾਓ ਪੂਰੋ ਪੂਰੋ ਆਖੀ ਪੂਰੇ ਥਕਨਵਾਸ ਪੂਰੇ ਥਨ ਸੁਹਾਵਣੀ ਪੂਰੇ ਅਸਨ ਰਾਸ ਨਾਨਕ ਪੂਰਾ ਜਿਵੇਂ ਲੈ ਕਿਉਂ ਘਾਟੇ ਗੁਣਤਾ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੇ ਅੰਗ ਸਹੇਲੜੀ ਹਾ ਮਿਲ ਕੇ ਕਰੇ ਕਹਾਣੀਆਂ ਸਮਰੱਥ ਕਾਂਤ

ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿ ਨਹੀਂ ਗੁਣੀ ਸਹਿ ਸਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਬਿਰਸਾ ਫਿਰ ਸਾਲੂ ਤਾਂ ਮਿਲੇ ਜਾ ਗੁਰ ਕਾ ਸ਼ਬਦ ਸੁਣੀ ਕੇਤੀਆ ਤੇਰੀ ਆ ਕੁਦਰਤੀ ਕੇਵਲ ਤੇਰੀ ਦਾਤ ਕਹਿਤੇ ਤੇਰੇ ਜੀ ਜੰਤ ਸਿਫਤ ਕਰੇ ਤੇ ਰਾਤ ਕਹਿਤੇ ਤੇਰੇ ਰੂਪਾਂ ਰੰਗ ਕਹਿਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੈ ਸੱਚ ਮੇ ਸਾਸ ਸਮਾਏ ਸੁਰਤ ਹੋਏ ਪਤ ਉਗਵੈ ਗੁਰਬਚਨੀ ਔਖਾ ਏ ਨਨ ਸੱਚਾ ਪਾਤਸ਼ਾਹ ਹੋ ਆਪੇ ਲੈ ਮਲਾਏ ਸ਼੍ਰੀ ਰਾਗ ਮਹੱਲਾ ਪਹਿਲਾ ਕਲੀ ਸਰੀ ਜੇ ਉਪਰੀ ਹੋ।

ਮੂਵੀ ਕਰਾਓ ਰੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਸਾਓ ਕਲਪਤੀ ਆ ਗਈ ਬਾਦ ਸੱਚਾ ਬੇਪਰਵਾਹ ਮਰ ਰੇ ਸੱਚ ਮਿਲੇ ਭਉ ਜਾਏ ਭੈ ਬਿਨ ਨਿਰਭਉ ਕਿਉਂ ਥੀ ਗੁਰਮੁਖ ਸ਼ਬਦ ਸਮਾਏ ਰਹਾਉ ਕੇਤਾ ਆਖਣਿਆ ਕੀ ਆਖਣ ਟੁੱਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੀਏ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਲਾਏ ਸੰਜੋਗੀ ਮੈਂ ਲਓ ਏਕ ਸੇ ਬਜੋਗੀ ਉੱਠ ਜਾਏ ਜੋ ਤੁਸ ਪਾਣਾ ਸੋ ਥੀ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵਸਾਈਏ ਸੱਚ ਵਖਤ ਸੱਚ ਰਾਸ ਜਿਨੀ ਸੱਚ ਬਣ ਜਿਆ ਗੁਰਪੂਰੇ ਸਵਾਸ ਨਾਨਕ ਵਾਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹਿਲ ਪਹਿਲਾ ਧਾਤ ਮਿਲੇ ਪੁਨ ਧਾਤ ਗੋ ਸਿਫ ਤੀਸੇ ਸਮਾਏ ਲਾਲ ਗੁਲਾਲ ਕਹਿ ਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਾਪੇ ਕਹਿ ਪਾਏ ਭਾਈ ਰੇ ਸੰਤਜਣਾ ਕੀ ਰੇਣ ਸੰਤ ਸਵਾ ਗੁਰ ਪਾਈਏ ਮੁਕਤ ਪਦਾਰਥ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾ ਸਚਕਾ ਨੀਂਦੇ ਪਾਈਏ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਏ ਆਤਮ ਰਾਮ ਵਿਚਾਰ ਫਿਰ ਵਧ ਕਰਮ ਕਮਾਈ ਆ ਸੰਦੇਸ਼ਾ ਹੋਏ ਕਿਉਂ ਗੁਰ ਬਿਨ ਤਰ ਕੁੱਟੀ ਛੁੱਟ ਸੀ ਸੱਚ ਮਿਲ ਹੈ ਸੁਖ ਹੋਏ ਨਿਰ ਕਰ ਮਹਿਲ ਪਛਾਣੀਏ ਨਦਰ ਕਰੇ ਮਾਤ ਹੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ ਇੱਕੋ ਸ਼ਬਦ ਵਿਚਾਰੀਏ ਵਰਤੀ ਆ ਕੇ ਆਸ ਨਾਨਕ ਦੇਖ ਦਿਖਾਈਏ ਉਹ ਸਤਿ ਬਲਹਾਰੇ ਜਾਸੀ ਰਾਗ ਮਹਿਲ ਦਾ ਪਹਿਲਾ ਤ੍ਰਿਕ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ ਕਲਰ ਕੇਰੀ ਕੰਧ ਜਿਉਂ ਨਿਸਕਿਰ ਢਹਿ ਪਾਈ ਬਿਨ ਸ਼ਬਦ ਦੇ ਸੁੱਖ ਨਾ ਥੀਏ ਪਿਰ ਬਿਨ ਦੁੱਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸ਼ਿਕਾਰ ਦਰਗਾ ਢੋਈ ਨਾ ਲਹੈ ਦਰਗਾ ਝੁਟਕਵਾ ਰਹਾਉ ਆਪ ਸੁਝਾਣ ਨਾ ਭੁਲਈ ਸੱਚਾ ਵਟਕਰ ਸਾਨ ਪਹਿਲਾਂ ਧਰਤੀ ਸਾਧ ਕਹਿ ਸੱਚ ਨਾਮ ਦੇ ਦਾਨ ਨੌਨ ਦੇ ਉਪਜੇ ਨਾਮ ਏਕ ਕਰਮ ਪਵੇ ਨੀਸ਼ਾਨ ਗੁਰ ਕੋ ਜਾਣ ਨਾ ਜਾਣ ਏਕ ਚਰੰਦਲੇ ਨਾਮ ਸਾਰਿਆ ਮਨ ਖੰਤ ਗਵਾ ਰਿਹਾ ਵਣ ਜਾਣਾ ਚੁੱਕੀ ਮਰ ਜਨਮੇ ਹੋਏ ਖੁਆਰ ਚੰਦਨ ਮੋਲਣ ਆਇਆ ਕੁੰਕੂ ਮਾਪ ਸੰਗੂਰ ਚੂਹਾ ਚੰਦਨ ਬੌਕਣਾ ਪਾਨਾ ਲਾਲ ਕਪੂਰ ਜੇ ਧਨ ਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੁਗਣ ਬਾਅਦ ਹੈ ਸਭ ਸ਼ਿਕਾਰ ਵਿਕਾਰ ਜਬ ਲਖ ਸ਼ਬਦ ਨੇ ਭੇਦੀਏ ਕਿ ਸੋਹਿਆ ਗੁਰਦੁਆਰ ਨਾਨਕ ਧਨ ਸੁਹਾਗਣੀ ਜਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਭਾਏ ਬੁਲੰਦੀ ਬਿਜ ਵੀ ਧੂਏ ਨਿਕ ਸੁਕਾਏ ਪੰਚਰ ਨੇ ਦੁੱਖ ਭਰੇ ਬਿਨ ਸੇ ਦੂਜੇ ਭਾਏ ਮੂੜੇ ਰਾਮ ਜਪੋ ਗੁਣਸਾਰ ਹੋਮੇ ਮਮਤਾ ਮੁਣੀ ਸਾ ਮੁੱਠੀ ਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੇ ਲੱਗਦਾ ਦੋਧਾ ਲਾਗੇ ਪੱਚ ਮੂਏ ਅੰਤ ਤਸਨਾਗ ਗੋਰਾ ਖਿਸੋਪਦ ਹੋਰ ਮੁੱਠੀ ਧੰਦੇ ਠੱਗ ਮੂਏ ਪ੍ਰੀਤ ਪਿਆਰ ਗਿਆ ਮੂਆ ਬੈਰ ਵਿਰੋਧ ਧੰਦਾ ਥੱਕਾ ਹੋਮੀ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰੰਤ ਪੱਲੇ ਪਾਏ ਸੋ ਨਾ ਜੰਮੇ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰ ਗਏ ਪੈਦਾ ਜਾਏ ਸ੍ਰੀ ਰਾਗ ਮਹਿਲ ਪਹਿਲਾ ਤਨ ਜਲ ਮਲ ਮਾਟੀ ਭਇਆ ਮਨ ਮਾਇਆ ਮੋਏ ਮਨੂਰ ਉਗਣ ਫਿਰ ਲਾਗੂ ਪਏ ਕੂਰ ਬਜਾਵੇ ਤੂਰ ਬਿਨ ਸ਼ਬਦੇ ਭਰਮਾਈਏ ਦੁਬਦਾ ਡੋਬੇ ਪੂਰ ਮਰ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੇ ਆਵੇ ਜਾਏ ਰਹਾਉ ਤਨ ਸੁੱਚਾ ਸੋ ਆਖੀਏ ਜਿਸਮੇ ਸਾਚਾ ਨਾ ਹੋ ਭੈ ਸੱਚ ਰਾਤੀ ਦੇਹਰੀ ਜੀਵਾ ਸੱਚ ਸੁਭਾਵ ਸੱਚੀ ਨਦ ਨਿਹਾਲੀ ਬਹੁ ਨ ਪਾਵੇ ਤਾਉ ਸਾਚੇ ਤੇ ਪਵਣਾ ਪਇਆ ਪਵਣੇ ਤੇ ਜਲ ਹੋਏ ਜਲ ਤੇ ਤਰ ਪਵਣ ਸਾਜਿਆ ਘਟਕਾ ਜੋ ਸਮੋਏ ਨਿਰਮ ਮਹਿਲਾ ਨਾ ਥੀਏ ਸ਼ਬਦ ਤੇ ਪਤ ਹੋਈ ਇਹੋ ਮਨ ਸਾ ਸੰਤੋਖਿਆ ਨਦਰ ਕਰੇ ਤਸਮਾਹੇ ਪੰਜ ਭੂ ਸੱਚ ਪੈਰ ਤੇ ਸੋਚ ਪੰਜ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸ਼ਰੇ ਕੋ ਰਾਖੇ ਪਤਾਹੇ ਸ੍ਰੀ ਰਾਗ ਮਹੱਲਾ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਧਰੀਏ ਗੁਰ ਵਿਚਾਰ ਏ ਕਾਵੇ ਕ ਜਾਵਹੀ ਪੂਰ ਪਰੇ ਹੰਕਾਰ ਮਨ ਹਠ ਮਤੀ ਬੂਰੀ

ਅੱਗੇ ਦੇਖੋ ਡੋ ਜਲੇ ਪਾਛੇ ਹਰਿ ਅੰਗੂਰ ਜਿਤੇ ਉਪਜੈ ਤਿਸਦੇ ਬਿਨਸੈ ਕਰਕੜ ਸੱਚ ਭਰਪੂਰ ਆਪੇ ਮੇਲ ਮਿਲਾਵੀ ਸਾਚੇ ਮੈਲ ਹਦੂਰ ਸਾਹੇ ਸਾਹਿਬ ਤੋਂ ਸੰਭਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹ ਮਨ ਬਸੈ ਗੁਰਮੁਖੀ ਅੰਮ੍ਰਿਤ ਪਿਓ ਮਨ ਧਨ ਤੇਰਾ ਤੂੰ ਧਣੀ ਕਰ ਨਿਵਾਰ ਸਮਿਓ ਜਿਨ ਇਹੋ ਜਗ ਤੋਂ ਪਾਇਆ ਤਿਰ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨ ਮੁਖ ਮੁਖ ਗੁਆਰ ਘਟਗੜ ਜੋਤ ਨਾ ਤੇ ਪੂਜੇ ਗੁਰਮੁਖ ਸਾਰ ਗੁਰਮੁਖ ਜੀ ਨੇ ਜਾਣਿਆ ਤਿਨ ਕੀਚੇ ਸਵਾਸ ਸੱਚੇ ਸਤੀ ਰਲ ਮੇ ਸੱਚੇ ਗੁਣ ਪ੍ਰਕਾਸ਼ ਨਾਨਕ ਨਾਮ ਸੰਤੋਖਿਆ ਜੀ ਉਪਿੰਡ ਪ੍ਰਭਾਸ ਸ਼੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲੱਗ ਜੋ ਮਨ ਸਾਸ ਹੈ ਤਬ ਲੱਗ ਇਹੋ ਤਨ ਦੇ ਬਿਨ ਗੁਣ ਕਾਮਨਾ ਆਵੀ ਢਹਿ ਢੇਰੀ ਤਨ ਖੇ ਮੇਰੇ ਮਨ ਕਹਿ ਲਾਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਏ ਹੋਮੇ ਨਿਵਰੀ ਪਾਹੇ ਰਹਾਉ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁਜੇ ਭਾਤ ਸੁਨੈਣ ਸਗਲੀ ਹੋਮੇ ਰੋ ਬਖਾਰੋ ਬੇਪਰਵਾਹ ਤੋਲਵਾ ਗੁਰਮਤਿ ਕੀ ਮਤ ਸਾਰ ਲਖ ਸਿਆਣ ਬਜੇ ਕਰੀ ਲਖਸ਼ ਪ੍ਰੀਤ ਮਿਲਾਪ ਬਿਨ ਸੰਗ ਸਾਧਨਾ ਧਰਾਪੀਆ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀਰੇ ਛੂਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰਪੈ ਵੇਚਿਆ ਮਨ ਦੀ ਆਸ ਨਾਲ ਤਿਰ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਿਲਾ ਪਹਿਲਾ ਮਾਨੇ ਕੀ ਚਿੰਤਾ ਨੇ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪਤ ਪਾਲੀ ਲੇਖੈ ਸਾਸਕ ਦਾਸ ਅੰਤਰ ਗੁਰਮੁਖ ਤੂੰ ਵਸੇ ਜਿਉਂ ਪਾਵੇ ਤਿਉਂ ਨਿਰਜਾਸ ਜੀਰੇ ਰਾਮ ਜਪਤ ਮਨਮਾਨ ਅੰਤਰ ਲਾਗੇ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹੋ ਅੰਤਰ ਕੀ ਗੱਲ ਜਾਣੀਏ ਗੁਰਮੀਲੇ ਸੰਖ ਉਤਾਰ ਮੂੰਹ ਆਜਤ ਕਰ ਜਾਈਏ ਤੇ ਜੀਵ ਦੀਆਂ ਮਨਮਾਰ ਅਨਹਦ ਸ਼ਬ ਸੁਹਾਵਣ ਪਾਈਏ ਗੁਰੂ ਵਿਚਾਰ ਅਨਹਦ ਪਾਣੀ ਪਾਈਏ ਤੇ ਹੋਮੇ ਹੋਏ ਬਨਾਸ ਸਤਿਗੁਰ ਸੇਵੇ ਆਪਣਾ ਸਤਿਗੁਰ ਬਾਣੇ ਤਾਸ ਹੜ ਦਰ ਗਏ ਬਣਾਈਏ ਮੁਖਰ ਨਾਮ ਨਿਵਾਸ ਜਾ ਦੇਖਾ ਦਾ ਰਬ ਰਹੇ ਸੇ ਸਾਥੀ ਕਾ ਮੇਲ ਤੇ ਗੁਣਬੰਦੀ ਦੀ ਹਰੀ ਜੋ ਆਇਆ ਜਗ ਸੋ ਖੇਲ ਬਜੋਗੀ ਦੁੱਖ ਪਿਛੜੇ ਮਨ ਮਖਲਾਏ ਨਾ ਮੇਲ ਕ ਮਨ ਬਰਾਗੀ ਘਰ ਵਸੇ ਸੱਚ ਪੈ ਤਪਰਾਤਾ ਹੋਈ ਗਿਆਨ ਮਹਾਰਥ ਭੋਗਵੇ ਬਾਹਰ ਭੁੱਖ ਨਾ ਹੋਈ ਨਾਨਕ ਇਹ ਮਨ ਮਾਰ ਮੇਲ ਭੀ ਫਿਰ ਦੁੱਖ ਨਾ ਹੋਏ ਸੀ ਰਾਗ ਮਹਲਾ ਪਹਿਲਾ ਇਹ ਮਨ ਮੂਰਖ ਲੋਭੀਆ ਲੋਭੇ ਲੱਗਾ ਲੁਭਾਰ ਸ਼ਬਦ ਨਾ ਭੀਜੇ ਸਾਕਤਾ ਦੁਰਮਤਿ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਦਾਨ ਮਨ ਰੇ ਹੋਮੇ ਛੋਟ ਗੁਮਾਨ ਹਰ ਗੁਰ ਸੇ ਸਰਬ ਸੇਵ ਤੂੰ ਪਾਵੇ ਤਰ ਗਏ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖਾ ਧਨ ਜਾਨ ਸਭ ਸੁਖਾ ਸਸ ਭੋਗਣੇ ਸੰਸਵ ਮਿਲ ਗਿਆਨ ਨਿਤੈਨ ਸਤਿਪੁਰਾ ਸੇਵਿਆ ਸਤਿਗੁਰ ਦੀਆ ਨਾਮ ਕੁੱਕਰ ਕੋਟ ਕਮਾਈਏ ਗੁਰਨਿੰਦਾ ਪਤੇ ਪਛਾਣ ਭਰਵੇਂ ਪੂਲਾ ਦੁੱਖ ਕਰੋ ਜਮ ਕਾ ਜਮ ਮਾਰ ਕਰੇ ਖੁਲਹਾਨ ਮਨ ਖੁਸ਼ ਸੁੱਖ ਨਾ ਪਾਈਏ ਗੁਰਮੁਖ ਸੁੱਖ ਸੁਭਾਨ ਇੱਥੇ ਧੰਦ ਪਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰਸੇਵ ਦਾ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਨ ਸੱਚੇ ਨਿਸ਼ਾਨ ਸੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰ ਗਿਆ ਪਤ ਪਾਈਏ ਜਾ ਨਾ ਬਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਰ ਰੇ ਇਹਨੇ ਸਾਰ ਗੁਣਸਾਰ ਜਿਨ ਖਨ ਪਲ ਨਾਮ ਨਾ ਵਿਸਰੇ ਤੇ ਜਨਮ ਵੇਲੇ ਸੰਸਾਰ ਆਓ ਜੋਤੀ ਜੋਤ ਮਲਾਈਏ ਸੋਤੀ ਸੋ ਸੰਜੋਗ ਹਿੰਸਾ ਹੋਮੇ ਗਤ ਗਏ ਨਾਹੀਂ ਸਹਿਸਾ ਸੋ ਗੁਰਮੁਖ ਜਿਸ ਹਰ ਮਨ ਬਸੇ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੁਗਣਹਾਰ ਤੇ ਸੁਨੇ ਹੋ ਨਾ ਕੀਜੀ ਜੋਤੀ ਸੇ ਚੱਲਣਹਾਰ ਗੁਰਮੁਖ ਰਵੇ ਸੁਹਾਗਣੀ ਸੁਭਰਾ ਸੇਜ ਪਤਾਰ ਚਾਰੇ ਅਗਨ ਨਿਵਾਰ ਮਾਰੇ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਕਾਸ਼ਿਆ ਅੰਮ੍ਰਿਤ ਭਰਿਆ ਗਾਏ ਸਤ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗਹਿ ਜਾਏ ਸੀ ਰਾਗ ਮਹੱਲਾ ਪਹਿਲਾ ਹਰ ਹਰ ਜਪ ਪਿਆਰਿਆ ਗੁਰਮੁਖ ਤੇ ਹਰ ਬੋਲ ਮਨ ਸਰ ਕਸਵੱਟੀ ਲਾਈਏ ਤੁਲੀਏ ਪੂਰੇ ਤੋਲ ਕੀਮਤ ਕਹੇ ਨਾ ਪਾਈਏ ਰਿਤ ਮਾਣਕ ਮੋਲ ਅਮੁੱਲ ਭਾਈ ਰੇ ਹਰੀ ਰਾ ਗੁਰਮਾਹੀ ਸਤਸੰਗ ਸਤਿਗੁਰ ਪਾਈਏ ਅਨ ਸ਼ਬਦ ਸਲਾਹੇ ਰਹਾਓ ਸੱਚ ਭਗਤ ਤਾਂ ਰਾਸ ਲੈ ਪਾਈਏ ਗੁਰ ਪ੍ਰਕਾਸ਼ ਜਿਉਂ ਅਗਨ ਮਰੇ ਜਲ ਪਾਏ ਤਿਉਂ ਤ੍ਰਿਸ਼ਨਾ ਦਾਸ ਦਾਸ ਜਨ ਜਾ ਨਾ ਲੱਗੇ ਇਉਂ ਭੋਜਲ ਤਰੇ ਸੰਤ ਰਾਸ ਗੁਰਮੁਖ ਕੂੜ ਨਾ ਭਾਵੀ ਸੱਚ ਰਤੇ ਸੱਚ ਪਾਏ ਸੱਚ ਸੱਚ ਨਾ ਭਾਵੇ ਕੁੜੀ ਕੁੜੀ ਪਾਏ ਸੱਚ ਰਤੇ ਗੁਰਮੇਲ ਸੱਚੇ ਸੱਸ ਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟਗੜ ਕਰ ਗਭੀਰ ਨਾਨਕ ਰੁੰਗ ਪਾਈਏ ਦੈ ਕਰੇ ਹਰੀ ਸੀ ਰਾਗ ਮਹੱਲਾ ਪਹਿਲਾ ਪਰਮੇ ਭਾਈ ਨਾ ਬਿਜ ਬਹਿ ਜੇ ਭਗਤ ਸੰਤ ਦੇਸ਼ ਅੰਤਰ ਮੈਲ ਨਾ ਉਤਰੇ ਤ੍ਰਿਕ ਜੀਵਨ ਤ੍ਰਿਕ ਬੇਸ ਹੋਰ ਕਿਤੇ ਭਗਤ ਨਾ ਹੋ ਬਈ ਮਨਸਾ ਤੁਰ ਕੇ ਉਪਦੇਸ਼ ਮਨ ਰੇ ਗੁਰਮੁਖਾ ਗੰਨਵਾਰ ਗੁਰਕਾ ਕਹਿਆ ਮਨ ਵਸੇ ਹੋ ਮੈਂ ਤ੍ਰਿਸ਼ਨਾ ਮਾਰ ਹਾਂ ਮਨ ਮਾਣਕ ਨਿਰਮੂਲ ਹੈ ਰਾਮ ਨਾਮ ਪਤ ਪਾਈ ਮਿਲ ਸਾ ਸੰਗ ਧਰ ਪਾਈਏ ਗੁਰਮੁਖਾ ਲੇ ਬਿਲਾਈ ਆਪ ਗਿਆ ਸੁਖ ਪਾਇਆ ਮਿਲ ਸਰ ਲੈ ਸਰਲ ਸਮਾਈ ਜਿਹਨੂੰ ਹਰ ਹਰ ਨਾਮ ਨਾ ਚੇਤੀ ਉਸ ਔਗਣਿਆ ਵੇ ਜਾਏ ਜੇ ਸਤਿਗੁਰ ਪ੍ਰਭ ਨਾ ਭੇਟੇ ਉਸ ਭੌਜਲ ਪਾਜੇ ਵਜਾਏ ਮਾਨਕ ਜੀ ਉਹਨਾਂ

ਪਹਿਲਾ ਪਹਿਲਾ ਬਣਜ ਕਰੋ ਬਣ ਜਾ ਰਿਹੋ ਵਖੇ ਲਿਓ ਸੰਭਾਲ ਤੈਸੀ ਬਸ ਵਸਾਹੀਏ ਜੈਸੀ ਨਵਹਿ ਨਾਲ ਅੱਗੇ ਸ਼ਾਹ ਸੁਝਾਣ ਹੈ ਲੈਸੀ ਬਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲਹਿ ਚੋਲੋ ਸੋ ਦੇਖੈ ਪਤਿਆਏ ਰਾਹ ਜਿਨ੍ਹਾਂ ਰਾਸਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ ਖੋਟੇ ਬਣਜ ਬਣਜੀਏ ਮਨ ਤਾਂ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉਂ ਦੁੱਖ ਘਣੋ ਨਿਤਰ ਹੋਏ ਖੋਟੇ ਪੋਤੇ ਨਾਮ ਪਵੇ ਹਰ ਤਿੰਨ ਹਰ ਗੁਰਦਾਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਸੀਬ ਖੋਏ ਖੋਟੇ ਖੋਟ ਕਮਾ ਬਣਾਏ ਗਏ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸਭ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤੇ ਨਾ ਹਰ ਜਪ ਲਹਾ ਅਗਲਾ ਨਿਰਭਉ ਹਰ ਮਨ ਮਹਾ ਸ਼੍ਰੀ ਰਾਗ ਮਰਲਾ ਪਹਿਲਾ ਕਰ ਦੂਜਾ ਧਨ ਜੋ ਬਨਿਆਲ ਫੁੱਲੜਾ ਨਾ ਠੀੜੇ ਦਿਨ ਚਾਰ ਪੱਬਣ ਘੇਰੇ ਪਾਸ ਜਿਉਂ ਢਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਦਾ ਹੁੱਲਾ ਦਿਨ ਥੋੜੇ ਸੱਕੇ ਪੈ ਪੁਰਾਣਾ ਚੋਲਾ ਰਾਓ ਸੱਜਣ ਮੇਰੇ ਰੰਗੜੇ ਜਾ ਸੁੱਤੇ ਜਿਰਾਂ ਬੇਵੰਜਾ ਰੂਮ ਡੁੰਮਣੀ ਰੋਵਾਂ ਜਿਣੀ ਵਾਣ ਕੀ ਨਾ ਸੁਣੀ ਗੋਰੀਏ ਆਪਣੇ ਕੰਨੀ ਰੋਏ ਲੱਗੀ ਆਵੇ ਸੋਹਰੇ ਨਿਤਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਬਰਤੀ ਸੰਧ ਗੁਣਾ ਗਵਾਈ ਗੰਟਲੀ ਆਪਣੀ ਚੱਲੀ ਵਣ ਸੀ ਰਾਗ ਮੱਲਾ ਪਹਿਲਾ ਕਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਵਤ ਰੰਗਲਾ ਸਖੀ ਮੇਰਾ ਲਾਲ ਨੇਤਰ ਵੇ ਸੁਹਾਗਣੀ ਦੇਖ ਮਾਰਾ ਹਾਲ ਪ੍ਰਾਣ ਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਬਗਾਸੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰ ਬੀ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਉ ਸੈਨਿਕ ਪਾਣੀ ਮਨ ਕਸਾਣ ਹਰ ਦੇ ਜਮਾਇ ਲਿਆ ਪਾਸ ਪਾਦਨ ਰਵਾਣੀ ਕਾਹੇ ਕਰ ਸੰਗੂੜੇ ਮਾਇਆ ਪੇਤ ਸੁਤੋ ਸਗਲ ਕਲਾਤਰ ਮਾਤਾ ਪੇਤ ਸੁਤੋ ਸਗਲ ਕਲਾਤਰ ਮਾਤਾ ਤੇਰੇ ਹੋਹੇ ਅੰਸ ਅੰਤ ਸਿਖਾਇਆ ਰਿਖੇ ਵਿਆਹ ਦੁੱਟ ਕਿਰਖਾ ਕਰੇ ਅੰਤਾ ਜਾਤ ਮੈਂ ਤਿਆਈ ਜਾਓ ਤਾਂ ਸੰਜ ਹੋ ਜਾ ਰਾਖੇ ਕਿਉਂ ਸੇ ਮਾਤਾ ਸਰਮਾਈ ਵੀ ਸਪਤਾਹ ਰੋ ਬਾਸਰੋ ਸੰਗ ਰਹਿ ਤੀਨ ਖੋੜਾ ਨਤਕਾਲ ਸਾਰੀ ਦਸ ਅਠਾਰਵ ਮੈਂ ਪਰੰਪਰੋ ਜੀ ਨੇ ਕਹਿ ਨਾਨਕ ਵੇਖ ਤਾਰੈ ਸ਼੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ ਅਮਰ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਸਾਨੀ ਮਾਨ ਜਮਾਇ ਲੈ ਪਿਹ ਸੋਚ ਕੰਬੂੜੇ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੇ ਰੂਪ ਕੀ ਸੋਭਾ ਚ ਵਿਧੀ ਜਨਮ ਗਵਾਇਆ ਰਹਾਓ ਐਬ ਤਨ ਦੇਕੜੋ ਮਨ ਮੀਡ ਕੋ ਕਮਲ ਕੀ ਸਾਰ ਨੇ ਮੂਲ ਪਾਈ ਪੁਰ ਸਾਧ ਭਾਖਿਆ ਬੋਲੈ ਕਿਉਂ ਬੁੱਝੇ ਜਾਣੇ ਬੁਝਾਈ ਆਖਣ ਸੁਣ ਨਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਅੱਖਾਂ ਸੁਖੀ ਨਜ਼ਰ ਦਿਲਹੇ ਪਸੰਦੇ ਜੀ ਨੀ ਘਰ ਏਕ ਤੇ ਆਇਆ ਇਹ ਕਰ ਅੱਗੇ ਪੰਜ ਕਰ ਸਾਥੀ ਨਾ ਸਥਾਨ ਮਤਕੜ ਜਾ ਇਹ ਨਾਨਕਾ ਕੇ ਰਾਹ ਪੈ ਚੱਲਣਾ ਮਾਲ ਤਨ ਕਹਿ ਤੂੰ ਸਾਂਝ ਆਹੀ ਹੀ ਰਾਗ ਮਹਿਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਨ ਬੰਦ ਰਾਹੀ ਧਨ ਸਿਰ

ਜਾਣੇ ਨਾਮ ਖਦਾਈ ਜੇ ਵਾ ਤੇਰਾ ਪੜਿਆ ਹੋਵੇ ਗੁਰ ਹੈ ਨਾ ਭਰੀਏ ਭਾਈ ਸੁਖੀ ਕਾ ਜੀ ਨਾ ਵਧਿਆ ਇੱਕ ਨਾਮ ਕੀ ਆਧਾਰੂ ਹੈ ਵੀ ਉਸੀ ਜਾਏ ਨਿਰਾਸੀ ਸੱਚਾ ਸੱਜਣਾਰੂ ਪੰਜ ਭਗਤ ਨਿਵਾਸ ਗੁਜ਼ਾਰ ਹੇ ਪੜੇ ਕਿਤੇ ਪੁਰਾਣਾ ਨਾਨਕ ਆਖੇ ਗੁਰ ਦੇਈ ਰਹੋ ਪੀਣਾ ਖਾਣਾ ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੋਗੇ ਸਦਾ ਵਿਆਰ ਕੁਸੁਰਾ ਮੱਥਾ ਮਰਦਾ ਧਨਕ ਰੂਪਰਾ ਕਰਤਾਰ ਮੈਂ ਪਾਤ ਕੀ ਬੰਦ ਨਾ ਕਰ ਨਿੱਕੀ ਕਾਰ ਹੋ ਵਿਗੜੇ ਰੂਪਰਾ ਬਿਕਰਾਲ ਤੇਰਾ ਇੱਕ ਨਾਮ ਧਾਰੇ ਸੰਸਾਰ ਮੈਂ ਇਹ ਆਸ ਇਹ ਆਧਾਰ ਹਾਉ ਮੁਖਨਤਾ ਅੱਖਾਂ ਤੇ ਰਾਤ ਭਰ ਕਰ ਜੋਈ ਨੀ ਸੁਨਾਰ ਕੰਮ ਕਰੋ ਤਨ ਚ ਬਸੇ ਚੰਡਾਲ ਧਨਕ ਰੂਪਰਾ ਕਰਤਾਰ ਭਾਈ ਸੋਤ ਮਲੂਕੀ ਵੇਸ ਉੱਠ ਗਵਾਣਾ ਠਗੀ ਦੇਸ਼ ਖਰਾ ਸਿਆਣਾ ਬਹੁਤਾ ਭਾ ਧਨਕ ਰੂਪਰਾ ਕਰਤਾਰ ਮੈਂ ਜੀਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾਂ ਚੋਰ

ਰਾਹ ਨਾ ਜਾਣਾ ਮੈਂ ਉਹਨਾਂ ਜਾਣਾ ਚਾਲੀ ਜਦ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਾਹੁ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਸ਼ ਕਰੀ ਸੋ ਤੇਰੇ ਹਦੂ ਤੂੰ ਦੇਖਿਆ ਮੁਕਰ ਪਾਓ ਤੇਰੇ ਕਮਰਾ ਤੇਰੇ ਨਾ ਏ ਜੇਤਾ ਦੇ ਤੇਤਾ ਖਾ ਬਿਆਦਾ ਨਹੀਂ ਕਰਦਾ ਜਾਓ ਨਾਨਕੇ ਕਹਿ ਅਰਦਾਸ ਜੀ ਉਪਨ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮਾਂ ਜਮਿਆਂ ਨੂੰ ਆਪੇ ਵੇਖੇ ਸੁਣੇ ਆਪੇ ਹੀ ਕਰੇ ਜਾਣੋ ਜੋ ਤੁਸੀਂ ਭਾਵੀ ਨਾਨਕਾ ਹੁਕਮ ਸੋਈ ਪ੍ਰਵਾਨੋ ਸੀ ਰਾਗ ਮਹਲਾ ਪਹਿਲਾ ਘਰ ਚੌਥਾ ਕੀਤਾ ਗਾ ਕਰੇ ਮਨ ਮਹਾਂਦੇਵ ਹਾਰੇ ਕਿਹਾ ਦਾਨ ਭਾਵੇ ਦੇਣਾ ਦੇਈ ਸੋਏ ਕੀਤੇ ਕਿ ਕਹੀਏ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਧਾ ਕੱਚਾ ਕੱਚਨ ਕਾਚ ਰਹਾਓ ਜਾ ਕੇ ਰੁੱਖ ਮਿਰਖਾ ਰਹਾਓ ਜਿਹੀ ਤਾਂ ਹੱਥ ਨਾਓ ਫੁੱਲ ਪਾਓ ਫਲ ਲਿਖਿਆ ਪਾਏ ਆ ਬੀਜਾ ਪੇ ਖਾਏ ਕੱਚੀ ਕੰਧ ਕੱਚਾ ਵਿਚਰਾਜ ਮਤ ਲੂਣੀ ਫਿੱਕਾ ਸਾਧ ਨਾਨਕਿਆ ਨੇ ਆਵੇ ਰਾਸ ਬਿਨ ਆਵੇ ਨਾ ਹੀ ਸਵਾਸੀ ਰਾਗ ਮਹਿਲਾ ਪਹਿਲਾ ਕਰ ਪੰਜਵਾਂ ਛਲ ਛਲਾਈ ਨਾ ਛਲੇ ਨਾ ਘਾਉ ਕਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਹੇ ਸਲੋਬੀ ਕਾ ਜੀਓ ਟਲ ਪਲੇ ਬਿਨ ਤੇਲ ਦੀ ਵਾ ਕਿਉਂ ਜਲੇ ਰਹਾਓ ਉੱਥੀ ਪ੍ਰਾਣ ਕਮਾਈਏ ਭਵਟੀ ਤਨ ਪਾਈਏ ਸੱਚ ਬੂਝਣਾ ਜਲਾਈਏ ਤੇਲ ਦੀ ਵਾ ਇਉਂ ਜਲੇ ਕਾ ਚਾਨਣ ਸਾਹਿਬ ਤੋ ਮਿਲੇ ਰਹਾਓ ਇਹ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਬਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਵੈਸ਼ਣ ਪਾਈਐ ਕੋ ਨਾਨਕ ਬਹਾਂ ਲੁਡਾਈਐ ਰਾਗ ਮਹਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਔਰ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਈ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਈ ਮਨ ਚਿੰਤਿਆ ਪਰ ਭਾਵਨਾ ਜੋ ਸੇ ਸੋ ਫਲ ਪਾਏ ਨਾ ਉਹ ਧਿਆਈਏ ਨਾ ਮੰਗੀਏ ਨਾ ਮਿਸੈ ਸਮਾਈ ਮਨ ਮੇਰੇ ਹਰ ਰਸ ਚਾਖ ਤੇ ਖਜਾਏ ਜਿਨੀ ਗੁਰਮੁਖ ਚਾਖਿਆ ਸਹਿਜ ਰਹੇ ਸਮਾਏ ਰਾਵ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਧਾਰ ਅੰਤਰ ਹਰ ਰਸ ਰਵ ਰਿਹਾ ਚੁੱਕਾ ਮਨ ਅਭਮਾਨ ਹਿਰਦੇ ਕਮਲ ਪ੍ਰਕਾਸ਼ਿਆ ਲਾਗਾ ਸਹਿ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਹਾਨ ਸਤਿਗੁਰ ਸੇਵ ਨੇ ਆਪਣਾ

ਘਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋਤਨ ਬਲਹਾਰੇ ਜਾਸ ਨਾਨਕ ਨਗਰੀ ਪਾਈਏ ਸਚਨਾ ਗੁਣ ਤਾਸੀ ਰਾਗ ਮਹਲਾ ਤੀਜਾ ਗੋਪੀ ਕਰ ਪਰਮਾਈਏ ਮਨ ਹਿਰਦੇ ਕਪਟ ਕਮਾਈ ਹਰ ਕਾ ਮਹਿਲ ਨਾ ਪਾਵੀ ਮਰ ਬੇਟਾ ਮੈਂ ਸੰਭਾਏ ਮਾਰੇ ਗ੍ਰਹੀ ਮੈਂ ਉਦਾਸ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਈ ਪ੍ਰਕਾਸ਼ ਰਹਾਉ ਗੁਰ ਕੈ ਸਵਾਦ ਮਨ ਜੀਤਿਆ ਗਾਤਮ ਘਰੇ ਮੈਂ ਪਾਏ ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਈ ਜੇ ਲੱਖ ਰਸਤੀਆਂ ਭੋ ਕਰੇ ਨਾ ਖੰਡਾਜ ਕਮਾਏ ਬਿਨ ਸਤਿਗੁਰ ਸੁੱਖ ਨਾ ਪਾਵੀ ਫਿਰ ਜੋ ਨੀ ਪਾਹੇ ਹਰ ਹਾਰ ਕੰਠ ਜਿਨ ਪਹਿਰ ਆ ਗੁਰਚਾਰਨੀ ਚਿਤਲਾਏ ਤਿਨਾਂ ਪਿੱਛੇ ਰਿਤ ਸਿਧ ਫਿਰੇ ਉਹਨਾਂ ਤਿਲ ਨਾ ਸਮਾਏ ਜੋ ਪ੍ਰਭਾਵ ਸੋਤੀ ਹੈ ਵਰਨ ਕਰਨਾ ਜਾਏ ਜਨ ਨਾਨਕ ਜੀਵੇ ਨਾਮ ਲੈ ਹਰ ਦੇਹ ਸਹਿ ਸਪਾਈ ਸ਼੍ਰੀ ਰਾਗ ਮਹਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕਹਿ ਸੱਚ ਬਸ ਸੱਚੇ ਸੱਚੀ ਸੋਏ ਸੱਚ ਮੇਰੇ ਸੇਨਾ ਵਿਛੜੇ ਤਿੰਨੇ ਕਰ ਵਾਸਾ ਹੋਏ ਮੇਰੇ ਰਾਮ ਮੈਂ ਹਰ ਬਿਨ ਬਰਨਾ ਕੋਈ ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਾਹੋ ਸਭ ਮਿਲੇ ਸੋ ਮਿਲ ਰਹੇ ਜਿਸਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਵੀ ਆਵੇ ਜਾਏ ਸਭ ਮੈਂ ਇੱਕ ਵਾਰ ਦੇ ਘੋੜਿਆ ਸਮਾਏ ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਤ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਬੁੱਧਹੀ ਅੰਤਰ ਲੋ ਵਿਕਾਰ ਲੱਖ ਚੁਰਾਸੀ ਭਰਮ ਦੇ ਭਰਮ ਭਰਮ ਹੋਏ ਅਖਬਾਰ ਪੂਰੂ ਲਿਖਿਆ ਕਮਾਵਣਾ ਕੋਈ ਨਾ ਮਿਟਣਹਾਰ ਸਤਿਗੁਰ ਕੀ ਸੇਵਾ ਗਾਖੜੀ ਸੇ ਦੂਜੇ ਆਪ ਗੁਆਏ ਸ਼ਬਦ ਮਿਲੇ ਤਾਹਰ ਮਿਲੇ ਸੇਵਾ ਪਏ ਸਭ ਥਾਏ ਪਾਰਸ ਪਰਸ ਹੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆਏ ਮਨ ਭੁੱਖਾ ਭੁੱਖਾ ਮਤ ਕਰੇ ਮਾਤੂ ਕਰੇ ਪੁਕਾਰ ਲੱਖ ਚੁਰਾਸੀ ਜਿਨ ਸ੍ਰੀ ਸਭ ਸੇ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰੂ ਬੁੱਧੀਏ ਪਾਈਏ ਮੁਖ ਦੁਆਰ ਸ਼੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿਨਾਂ ਨਿਜ ਕਰਵਾਸ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾ ਸ਼ਬਦ ਰਤੇ ਸੇ ਨਿਰਮਲੇ ਹੋ ਸਤਬਲ ਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਨਿਰਮਲ ਧਿਆਏ ਧੁਰ ਮਾਤਰ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਾ ਨਿਕਟ ਵਸੇ ਭਰਪੂਰ ਗੁਰਮਤਿ ਜਿਨੀ ਪਛਾਣੇ ਹਸੇ ਦੇਖੇ ਸਦਾ ਦੂਰ ਜਿਨ ਗੁਣ ਤਿਨ ਸਤ ਮਨ ਵਸੇ ਉਹ ਗੁਣਵੰਤਿਆ ਦੂਰ ਮਨ ਹੁ ਗੁਣ ਤੇ ਬਾਹਰੇ ਬਿਨ ਨਾਵੇਂ ਮਰਦੇ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦਰ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੁਭ ਕਾ ਬਿਨਚਾ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਏ ਇਹੋ ਜਨਮ ਪਦਾਰਥ ਪਾਇ ਕੇ ਹਰ ਨਾਮ ਨੇ ਚੇਤੇ ਲਿਵਲਾਏ ਭਗਤ ਸੇ ਰਹਿਣਾ ਨਹੀਂ ਆਗੇ ਠੋਰ ਨਾ ਪਾਇਓ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਜ਼ਰ ਕਰੇ ਸੋ ਪਰੇ ਹਸੇ ਤੀਲੇ ਬੁਲਾਏ ਦੇਖਾ ਦੇਖੀ ਸਭ ਕਰੇ ਮਨੁੱਖ ਬੂਝ ਨਾ ਪਾਏ ਜਿਨ ਗੁਰਮੁਖਿਰ ਦਾ ਸੁਧ ਹੈ ਸੇ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਗੁਣ ਗਾਵੇ ਹਰ ਨਿਥ ਪੜੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ।

ਸਚੇਨਾਮ ਪਿਆਰ ਭਾਈ ਦੇ ਹੁਕਮ ਸਦਾ ਪਤ ਹੋਈ ਹਰ ਹਰ ਸਦਾ ਧਿਆਈ ਮਲ ਹੋਮੇ ਕੱਢੇ ਧੋਈ ਰਾਵ ਮਨੁੱਖ ਨਾਮ ਨਜਾਣੀ ਬਿਣ ਨਾਵੇਂ ਪਤ ਜਾਏ ਸ਼ਬਦ ਸਾਧਨਾ ਆਇਓ ਲਾਗੇ ਦੂਜੇ ਭਾਏ ਬਿਸ਼ਟਾ ਕੇ ਕੀੜੇ

ਆਈ ਇਸ ਨੂੰ ਕਿਰਪਾ ਕਰੇ ਜਾ ਜਿਹਨੇ ਗੁਰਮੁਖ ਨਾਮ 'ਤੇ ਆਇਆ ਵਿਸ਼ਨੂੰ ਆਪ ਗਿਆ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਾਹ ਸਮਾਈ ਨਾਨਕ ਆਏ ਸੀ ਪ੍ਰਵਾਨ ਆਏ ਜਨ ਗੁਰਮਤੀ ਹਰ ਤੇ ਆਏ ਸੀ ਰਾਗ ਮੁਲਾ ਤੀ ਜਾ ਭਗਤਾਂ ਥਾਂ ਰਾਸ ਹੈ ਗੁਰਪੂਛ ਕਰੇ ਵਪਾਰਾ ਨਾਮ ਸਲਾਣ ਸਦਾ ਸਦਾ ਬੱਖਰਾ ਨਾਮ ਧਾਰ ਗੁਰ ਬੁਰੇ ਨਾਮ ਲਾਇ ਭਗਤਾਂ ਰੁਭ ਨਾ ਹਰ ਪਾਈ ਸਮਰ ਮੈਂ ਮਨਾਲ ਸੁਖਿਆ ਕਰੀ ਗੁਰਮੁਖ ਨਾਮ 'ਤੇ ਆਏ ਦਾ ਹਰ ਭਗਤ ਹਰ ਕਿਆ ਪਿਆਰ ਹੈ ਜੇ ਗੁਰਮ ਕਰੇ ਵਿਚਾਰ ਭਗਨ ਭਗਤ ਨਾਮ ਵੀ ਦਿੰਦਾ ਬੁਲਗੁਆ ਸੁਖ ਸਾਨ ਲਾਇ ਨਾ ਰਵੇ ਜਨ ਕਵੇ ਵਿਚਾਰ ਸੁਖ ਸਿਵ ਕਰ ਆਖੇ ਜੋ ਰਾਖੇ ਉਦਾਰ ਮੰਤਾਂ ਸੋਤੇ ਆਗੇ ਤਰੇ ਹੋਮੇ ਵਿੱਚੋਂ ਮਹਾਂ ਧੰਨ ਕਰੋ ਸੋ ਪ੍ਰਵਾਨ ਜੇ ਕਦਨਾ ਵੀ ਹਰ ਕਰਮ ਮਿਲੇ ਤਾਂ ਭਾਈ ਕਰਮੇ ਭੈਣ ਗਏ ਲੱਭ ਕੇ ਰਾਜੀ ਪਾਸ ਦੇ ਮਿਲੇ ਸੋ ਮਿਲੇ ਆਏ ਨਾਨਕ ਗੁਰਮ ਕਰ ਪਾਇਆ ਸੀ ਰਾਮ ਨਾਮ ਦਾ ਸ਼੍ਰੀ ਰਾਮ ਨਾਮ ਦਾ ਕੀ ਸਭ ਜੋ ਜੀਵਨ ਨਾਮ ਪਰ ਜਾਨ ਨਾਮ ਤੇ ਜੀ ਦਾ ਨਾਮ ਸਮਾਈ ਅੰਦਰ ਜੇ ਆ ਸਾ ਜੋ ਰਖਣਾ ਹੈ ਭਾਈ ਭਾਈ ਜੀ ਜੀ ਜੀ ਜੀ ਦਾ ਰਖਣਾ ਹੈ ਉਸ ਦਾ ਨਾਮ ਨਾਮ ਨਾਮ ਜੈ ਰਾਮ ਸਭ ਨਾਮ ਦਾ ਨਾਮ ਦਾ ਬਲਾ ਤੇ ਗੁਰਮ ਕਰ ਜੋ ਰਖਣਾ ਹੈ ਆਪ ਨਾਮ ਸਮਾਈ ਗੁਰ ਗਿਆਨ ਦੀ ਕਮਲ ਲਾਇ ਜਾਨ ਦੇ ਰਾਜਾ ਹੈ ਮਨੁੱਖ ਮੇਲੇ ਮਲ ਪ੍ਰੇਮ ਦਾ ਕਿਸਨਾ ਵਿਗਾਰ ਬਿਨ ਜਾਵੇ ਮੈਂ ਨੂੰ ਤੇ ਜਮਾ ਜਮਾ ਵਿਗਵਾ ਪਾਦ ਵਾਜ ਭਗਤ ਨਾਮ ਵਾ ਨਵਾਂ ਬਹੁਤ ਦਾ ਜੋ ਸੰਗ ਦਾ ਨਾਮ ਕਰ ਗਮ ਕਰ ਵਿੱਚ ਆਈ ਇਸ ਨਾਮ ਕਰ ਗਮ ਨਾਮ ਨਾਮ ਕਰ ਸੁਨਿਆ ਤਾਂ ਫਿਰ ਆਉਂ ਨਾ ਤੀਜਾ ਮਨ ਮੋ ਗਿਆ ਪਿਆ ਪਿਆ ਉਹਦਾ ਸੀ ਨਾ ਹੋ ਹੀ ਰੋ ਜੀ ਨੇ ਰੋ ਕਰ ਮੇਰੇ ਬਾਦ ਕੋਈ ਆਉਂ ਨਾ ਬਨ ਕੋ ਮੇਰੇ ਨਾਮ ਤੇ ਜੋ ਕੋ ਹੋ ਹੀ ਮੇਰੇ ਮਨ ਹੈ ਰੋ ਨੇ ਤਾਂ ਸਭ ਸਭ ਤੇ ਨੋ ਪਾਲ ਜਨ ਕਰ ਮੈਂ ਦਾ ਕੋ ਘਰੋਂ ਕੰਮ ਕਾਰ ਵਿਖਾ ਬਾ ਕੇ ਨਾ ਦਾਂ ਦਾ ਭਗਤ ਇਹਦਾ ਰਾਜੀਆਂ ਨਾਲ ਚੱਲ ਵੱਡੇ ਬਾਗ ਸਤਿ ਪਾਈ ਬਾ ਦਾ ਜਨ ਕੋ ਰਾਜੀ ਹੋ ਗਏ ਨਾ ਦਾ ਦਾ ਪਰ ਤਾਂ ਉਸ ਵਿੱਚ ਕਾਰ ਬਾ ਨਾ ਦਾ ਕੋ ਦਾ ਰਾਜ ਵੀ ਆ ਗਏ ਇਹਨਾਂ ਦੇ ਬਾਗ ਸਾਹਿਬ ਨੂੰ ਮੇਰੇ ਮਨ ਮਾ ਕੋ ਜਿਹੜਾ ਗਾਣੇ ਆ ਸਭ ਨੂੰ ਅੰਦਰ ਲਾਲ ਮਨ ਦਾ ਕੋ ਤੇ ਨਾ ਲਾਲ ਜੀ ਰਾਗ ਮਿਲੇ ਦਾ ਇਹ ਸੋ ਦਾ ਬਾ ਜਨ ਦਾ ਕੋਈ ਖੰਡ ਨਾ ਸਰੀ ਬਾ ਗਾ ਕੋ ਨਾ ਦਾ ਬਟਾ ਬਟਾ ਬਟਾ ਕੋਈ ਮੇਰੇ ਮਨ ਦਾ ਜਨ ਦਾ ਹੋ ਮੇ ਹੰਕਾਰ ਅਰਜੁ ਸਤਿ ਆਏ ਤੂੰ ਗੁਰਮਖ ਦੇਖਣੀ ਬਹੁਤ ਚਿੰਤਾ ਪ੍ਰਚਾਲੀ ਸਭਨਾ ਕਾ ਦਾਤਾ ਇੱਕ ਹੈ ਆਪੇ ਬਖਸ਼ ਰੇ ਕਹਿਣਾ ਕਿਸਨਾ ਜਾਵੀ ਭਾਵੇ ਦੇ ਨਾਨਕ ਗੁਰਮੁਖ ਪਾਈ ਆਪੇ ਜਾਣੇ।

ਬਿਨ ਗੁਰ ਮਹਿਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਈ ਐਸਾ ਸੁਖ ਲੋੜ ਲਓ ਜਿਦੂ ਪਾਈਏ ਸੱਚ ਸੋਏ ਅਸਰ ਸੰਘਾਰੇ ਸੁਖ ਵਸੇ ਜੋ ਤੁਸੀਂ ਪਾਗੇ ਸੋਏ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਉਸ ਐਸਾ ਮੂਲੇ ਨਾਹੀਂ ਭਾਵ ਲਾਏ ਜਨ ਕੋਏ ਨਾਨਕ ਇੱਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ਼੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰੇ ਵਡਾਣੀ ਆਪਣਾ ਧਰਮ ਗਵਾਵੇ ਬੂਝੇ ਨਾਹੀਂ ਆਂਦਨ ਦੁੱਖ ਬਿਹਾਣੀ ਮਨ ਮੁਖ ਆਂਦਨ ਚੇਤ ਹੀ ਡੂ ਮੂਏ ਬਿਨ ਪਾਣੀ ਮਾਰੇ ਸਦਾ ਭਜੋ ਆਸਨ ਆਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਵੇਂ ਰੋਟੀ ਪਾਈ ਆਪਣ ਜਾਣਾ ਜਮਨ ਮਾਨਾ ਮਨ ਮੁਖ ਪਤ ਗੁਆਈ ਸਤਿਗੁਰ ਸੇਵ ਸਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਤੇ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਤਾ ਸਤ ਤਪ ਵਿੱਚ ਸਿਰਾਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨ ਆਗ ਕੀ ਉਹ ਤੈਨੂੰ ਕਹਿ ਬਲ ਜਾਓ ਦਰ ਸੱਚੇ ਸੱਚੀ ਵਡਿਆਈ ਸਹਿਜ ਸਰ ਸਮਾਓ ਨਾ

ਜਿਨ ਸ਼ਬਦੇ ਪੇ ਨਾ ਭਾਈ ਬਿਰਥਾ ਜਨਮ ਗਵਾਏ। ਹੋ ਹੋ ਕਰਦੀ ਜਗ ਬਿਰੀ ਨਾ ਧਨ ਪੇ ਨਾ ਲੰਦੀ ਨਾਮ ਨਚੇ ਤੇ ਸਭਾ ਦੀ ਮਕਾਲ ਸਤਿਗੁਰ ਮਹਿਲਾ ਧਨ ਪਾਇਆ ਹਰ ਨਾਮਾ ਦੇ ਸਮਾਰ ਨਾਮ੍ਰਿਤ ਸਿਨੇਮਲੇ ਗੁਰ ਕੇ ਸਹਿਰ ਸੁਭਾਏ ਮੰਦਰ ਹਤਾ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਵਤਰੇ ਜੋ ਹਰ ਤੁਰ ਛੋੜ ਡਿਆ ਲਾਏ ਸ਼੍ਰੀ ਰਾਗ ਮਹਿਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਈ ਆਪੇ ਆਮਲਾਏ ਬੁੱਝੇ ਤਾਂ ਨਿਰਮਲ ਹੋ ਵੈ ਸੋਈ ਹਰ ਜੀਓ ਸਾਚਾ ਸਾਚੀ ਬਾਣੀ ਸਤਿ ਮਲਾਵਾ ਹੋ।

ਜਾਇ ਜੇ ਆਤਮ ਕਰਮ ਜੀ ਕਰੇ ਨਾਮ ਨਾ ਕਾਬੀ ਪਾਏ ਗੁਰ ਕੇ ਸਾਹਿਬ ਜੀ ਤੁਮਰਿਆ ਨਾਮ ਸਿਮਨਿਆਏ ਸੁਣ ਮਨ ਮੇਰੇ ਭੱਜ ਸਤਿਗੁਰੂ ਸਾਹਿਬ ਨਾ ਗੁਰਪ੍ਰਸਾਦੀ ਛੁੱਟੀਏ ਵਿਖ ਭਾਵ ਜਲ ਸ਼ਬਦ ਗੁਰ ਤਾਰਨਾ ਰਾਓ ਤੈ ਗੁਣ ਸਭਾ ਧਾਤ ਦੂਜਾ ਭਾਵ ਵਿਕਾਰ ਪੰਡਿਤ ਫੜੇ ਬੰਧਨ ਮੋਹ ਬਾਧਾ ਨੇ ਬੂਝੇ ਵਿਖਿਆ ਪਿਆਰ ਸਤਿਗੁਰ ਮਿਲੇ ਤਰਕੁਟੀ ਝੂਟੇ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੁਖ ਵਾਰ ਸ਼ਬਦ ਮਰੇ ਤਾਂ ਉਧਰੇ ਪਾਏ ਮੁਖ ਦੁਆਰ ਗੁਰਬਸਾਦੀ ਮਰੇ ਸੱਚ ਨਾਮ ਕਰਤਾਰੇ ਮਨੁਆ ਸਵਲ ਹੈ ਛੱਡੇ ਨਾ ਕਿਤੇ ਉਹ ਪਾਏ ਦੂਜੇ ਪਾਏ ਦੁੱਖ ਲਾਇੰਦਾ ਬਹੁ ਤੀਜੇ ਸਜਾਏ ਨਾਨਕ ਨਾਮ ਲੱਗੇ ਸੇ ਉਭਰੇ ਹੋਮੇ ਸ਼ਬਦ ਗਵਾਏ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈ ਹੈ ਹਰ ਨਾਮੋ ਦੇ ਦਰੜਾਏ ਬਿਨ ਗੁਰ ਕਿਰੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁ ਕਰ ਕਮਾਵਣੇ ਦਰਗਾਹ ਮਿਲੇ ਸਜਾਏ ਮਰ ਰੇ ਦੂਜਾ ਭਾਵ ਚੁਕਾਏ ਅੰਤਰ ਤੇਰੇ ਹਰ ਵਸੇ ਗੁਰ ਸੇਵਾ ਸੁਖ ਪਾਏ ਅੰਤਰ ਤੇਰੇ ਹਰ ਵਸੇ ਗੁਰਸੇਵਾ ਸੁਖ ਪਾਏ ਰਾ ਸੱਚ ਬਾਣੀ ਸਾ ਸ਼ਬਦ ਹੈ ਜਾ ਸਾ ਧਰੇ ਪਿਆਰ ਹਰ ਕਾ ਨਾਮ ਮਨ ਵਸੇ ਹੋਮੇ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਤੇ ਆਈਏ ਤਾਂ ਪਾਏ ਮੈਂ ਉਦਵਾਰ ਹੋਮੇ ਬੇਚਕ ਬਿਨਸਦਾ ਅਮਰ ਜੰਮੇ ਆਵੇ ਜਾਏ ਮਨ ਮੁਖ ਸ਼ਬਦ ਨਾ ਜਾਣੀ ਜਾ ਸਿਨ ਪਦ ਗੁਆਏ ਗੁਰਸੇਵਾ ਨਾ ਉਹ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨਿਆ ਗੁਰ ਪਾਈਏ ਵਿੱਚੋਂ ਆਪ ਗੁਆਏ ਅੰਦਨ ਭਗਤ ਕਰੇ ਸਦਾ ਸੱਚੇ ਕੀ ਦੇਵਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵੇ ਉਹ ਅਸੇ ਦੁਖੀ ਹੈ ਜੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣੇ ਆਪ ਮਨ ਮੁੱਠੇ ਹੰਕਾਰ ਸਤਿਗੁਰੂ ਕਿਆ ਫਿਟ ਗਿਆ ਮਨ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵੇ ਉਹ ਸਭ ਕਾਲ ਸਵਾਨ ਹਾਰ ਮਨ ਮੇਰੇ ਸਦਾ ਹਰ ਵੇਖ ਅਦੂਰ ਜਨਮ ਮਨ ਦੁੱਖ ਭਰ ਹਰੇ ਸ਼ਬਦ ਰਿਹਾ ਭਰਪੂਰ ਹਾਓ ਸਤਿ ਸਲਾਹਣ ਸੇ ਸੱਚੇ ਸੱਚਾ ਨਾਮ ਵਧਾਰ ਸੱਚੀ ਘਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨੁੱਖ ਮਹਿਲ ਨਾ ਪਾਏ ਨੀ ਕੂੜ ਮੁੱਠੇ ਕੂੜਿਆਰ ਹੋਮੇ ਕਰਤਾ ਜਗ ਮੂਆ ਗੁਰ ਬਿਨ ਘੂਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਦਾ ਤਰਤਾਰ ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਉਦਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹੋਮੇ ਤਜ ਬੇਕਾਰ ਆਪ ਛੋੜ ਜੀਵ ਤੁਮਰੇ ਗੁਰ ਕੇ ਸ਼ਬਦ ਵਿਚਾਰ ਧੰਦਾ ਤਾਪ ਜਗ ਧੰਦਾ ਤਾਪ ਤਰੈ ਗਏ ਲਾਗਾ ਸੱਚ ਬਿਹਾਰ ਸੱਚ ਰਤੇ ਮਖੂਜਲੇ ਤੇ ਸਾਚੇ ਦਰਬਾਰ ਸਤਿਗੁਰ ਪ੍ਰਖਾ ਮੰਨਿਓ ਸ਼ਬਦਾਂ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਸੁਣ ਨਾਨਕ ਨਾਮ ਸੰਭਾਲ ਤੂੰ ਗੁਰ ਕਹਿ ਤੋ ਪਾਰਸੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਹੱਲੇ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੇ ਨਾਮ ਬਸੇ ਬਣਿਆਏ ਨਾਮੇ ਹੀ ਤੇ ਸੁਪਾਈਏ ਸੱਚੇ ਸ਼ਾਹ ਸੁਹਾਏ ਮਨ ਮੇਰੇ ਆਂਦਨ ਜਾ ਘਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀ ਆਸ਼ਾ ਪੂਰੀਆਂ ਰਸਭ ਦਰਿਆ ਭਰਪੂਰ ਪੈ ਪਾਏ ਭਾਤ ਕਰੇ ਰਾਤੀ ਹਰ ਜੀਓ ਵੇਖੇ ਸਦਾ ਦੂਰ ਸੱਚੇ ਸ਼ਾਹ ਸਦਾ

ਆ ਵੀ ਹਾਏ ਸੁੱਜੇ ਘਰ ਕਾ ਪਾਉਣਾ ਜਿਉਂ ਆਇਆ ਤੂੰ ਜਾਏ ਮਨ ਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਖੀ ਜਾਏ ਸਭ ਕੁਛ ਆਪੇ ਆਪੇ ਹੋਮੇ ਵਿੱਚ ਕਹਿਣ ਜਾਏ ਗੁਰ ਕੈ ਸ਼ਬਦ ਪਛਾਣੀਆ ਦੁੱਖ ਹੋਮੇ ਵਿੱਚੋਂ ਗਵਾਏ ਸਤਿਗੁਰ ਸਿਵ ਨੇ ਆਪਣਾ ਉਤਨ ਕਹਿ ਲਾਗੂ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਉਤਨ ਬਲਹਾਰੇ ਜਾਓ ਸੀ ਰਾਗ ਮਹਿਲਾ ਤੀਜਾ ਜੇ ਵੇਲਾ ਭਗਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਧ ਨਾਮੇ ਰੱਤਿਆ ਸੱਚੇ ਸੱਚੀ ਹੋਏ ਇੱਕ ਤਿਲ ਪਿਆਰਾ ਬਿਸਰੈ ਭਗਤ ਕਨੇਹੀ ਹੋਏ ਮਾਤਾ ਸ਼ੀਤਲ ਸਾਸ ਸਾਸ ਨ ਮਿਥਕ ਹੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤਾਂ ਥੀ ਹਜ਼ਾਰ ਬਸੇ ਮਨ ਆਏ ਰਾਉ ਸਹਿਜੇ ਖੇਤੀ ਰਾਹੀ ਸਤਨਾ ਬੀਜ ਪਾਏ ਖੇਤੀ ਜਮੀ ਅਗਲੀ ਮਨ ਮਰਜਾ ਸਹਿ ਸੁਪਾਏ ਗੁਰ ਕਾ ਸ਼ਬਦ ਅਮਤਾ ਜਿਤ ਪੀਤੇ ਦਿਖ ਜਾਏ ਹੋ ਮਨ ਸਾਚਾ ਸੱਚ ਰੱਤਾ ਸਚੇ ਰਿਆ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਰਿਆ ਸਮਾਏ ਬਾਣੀ ਵਜੀ ਚੋਂ ਜੁਗੀ ਸੱਚੋ ਸੱਚ ਸੁਣਾਏ ਹੋ ਮੈਂ ਮੇਰਾ ਰਹਿ ਗਿਆ ਸੱਚੇ ਲੈ ਮਲਾਏ ਤਿਨਕੋ ਮੈਂ ਰਹਿ ਜੋ ਸੱਚ ਲੈ ਲੈ ਮਿਲਾਏ ਨਦਰੀ ਨਾਮ ਧਿਆਈਏ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤਸੰਗਤ ਲਹੀ ਸਤਿਗੁਰ ਪੇਟੇ ਚ ਹੀ ਆਏ ਅੰਧਨਾ ਮੇਰੇ ਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾ ਬੜਾ ਨਾਮੇ ਨਾਲ ਸਮਾਏ ਸ਼੍ਰੀ ਰਾਗ ਮਹਲਾ ਤੀਜਾ ਆਪਣਾ ਭਉ ਦਿਨ ਭਾਜਨ ਦਿਨ ਗੁਰ ਕਾ ਸ਼ਬਦ ਵਿਚਾਰ ਸਤਸੰਗ ਦੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੋਧਾ ਮੈਂ ਚੁਕਾਏ ਨਾ ਰੱਖਿਆ ਉਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੇ ਮਹਿਲ ਪਰ ਨਾਲ ਹਰਨੇ ਮੈਂ ਸਦਾ ਸੋਹਣਾ ਸਭ ਸੁਭਾ ਨਾਰਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭਾ ਪੇਲੇ ਮਿਲਾਏ ਅੰਦਰ ਨਾ ਮੇਰੇ ਤਿਆ ਜੋਤੀ ਜੋ ਸਮਾਏ ਜੋਤੀ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨਕੁ ਪੂਰਵ ਲਿਖਿਆ ਸਤਿਗੁਰ ਭੇਟਿਆ ਤਿੰਨ ਆਏ ਬਿਨ ਨਾਵੇਂ ਸਭ ਡੁੰਮਣੀ ਦੂਜੇ ਪਾਏ ਖੁਆਤੇ ਸੁਣ ਘੜੀਆਂ ਜੀਵ ਦੀ ਦੁਖੀ ਰਹਿਣ ਵਿਆਏ ਪਰਮ ਭੁਲਾਣਾ ਅੰਦਲਾ ਫਿਰ ਵਰਿਆਵੇ ਜਾਏ ਨਦਰ ਕਰੇ

ਪਚਹਿ ਪਚਾਏ ਸੋ ਪ੍ਰਭਨਤ ਨਾ ਅਭਿਮਾਨ ਬੂਝ ਨਾ ਪਾਏ ਜਿਸ ਬਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹਲਾ ਤੀਜਾ ਬਿਨ ਗੋ ਰੋਗ ਨਾ ਟੁੱਟਈ ਹੋਮੇ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਬਸੈ ਨਾਮੇ ਰਹੇ ਸਮਾਏ ਗੁਰ ਸ਼ਬਦ ਹਰ ਪਾਈਐ ਬਿਨ ਸ਼ਬਦ ਹੈ ਭਰਮ ਭੁਲਾਏ ਮਰ ਰੇ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਹਾਨ ਨਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਈ ਸਭ ਸਲਾਹੀ ਮਨ ਵਸੇ ਸਹਿਜੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਚਾਹੇ ਭਾਵੀ ਤੈ ਦੇ ਹੋਮੇ ਸਵਾ ਗਣਤ ਹੈ ਗਣਤ ਇਹਨ ਸੁਖ ਨਾਏ ਵੇਖੀ ਗਾ ਕਮਾਉਣੀ ਵੇਖੀ ਮਾਏ ਸਮਾਏ ਬਿਨ ਨਾਵੇ ਠੋਰ ਨਾ ਪਾਇਨੀ ਜਾਂ ਪ੍ਰਦੁਖ ਸਾਏ ਜਿਨੀ ਜੀਓ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰਪ੍ਰਸਾਦੀ ਬੁਝੇ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਰਵਰ ਸ੍ਰੀ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰ ਸ਼ਬਦ ਹੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹੇ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦੇ ਤੋਂ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਹਰ ਸਿਉਂ ਰਹੇ ਸਮਾਏ ਰਹਾ ਸੱਚੀ ਭਗਤੀ ਮਨ ਲਾਲ ਥੀ ਅਰਤਾ ਸਹਿ ਸੁਭਾਏ ਗੁਰ ਸ਼ਬਦ ਹੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹ ਭਾਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖੀ ਉਹ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਜਾਏ ਸੰਸਾਰ ਸੰਸਾਰ ਹੈ ਸੁੱਤਿਆਂ ਰਹਿਣ ਵਿਆਹੀ ਆਪਣੇ ਭਾਣੇ ਕੱਢ ਲਈ ਹਨ ਆਪੇ ਲਿਉਣ ਮਲਾਈ ਆਪੇ ਹੀ ਆਪ ਮਨ ਵਸੀ ਆ ਮਾਇਆ ਮੋਹ ਚੁਕਾਏ ਆ ਵਡਾਈ ਦਿੱਤੀਆਂ ਨੂੰ ਗੁਰਮੁਖ ਦੇ ਬੁਝਾਈ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲਏ ਸਮਝਾਏ ਕਾਪੇ ਆਪ ਖੁਆਈ ਨੇ ਦੂਜੇ ਛੜੀਆਂ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਲਾਏ ਅੰਦਰ ਨਾਮ ਮਰਿਤਿਆ ਨਾਨਕ ਨਾਮ ਸਮਾਏ ਸ਼੍ਰੀ ਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਦਾ ਵਿਕਾਰ ਗੁਰੂ ਸ਼ਬਦ ਹੀ ਮਾ ਰੰਗੇ ਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨੁੱਖ ਮੈਲ ਨਾ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕਹਿ ਭਾਣੇ ਚੱਲ ਨਿਜ ਕਰ ਬਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਲ ਰਹਾਓ ਔਗਣ ਮਾਤੀ ਗੁਣ ਕੋ ਨਹੀਂ ਬਹਿਣ ਮਿਲੇ ਹਜ਼ੂਰ ਮਨਮੁਖ ਸ਼ਬਦ ਨਾ ਜਾਣੀ ਅਵਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦ ਦੀ ਮਨ ਵੇਦਿਆ ਪ੍ਰਭ ਮਿਲਿਆ ਬਹਦੂਰ ਆਪੇ ਰੰਗਣ ਰੰਗੀ ਹੋਣ ਸ਼ਬਦ ਹਲੇ ਨੂੰ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਲੈ ਲਾਏ ਚਾਰੇ ਕੁੰਡਾ ਭਾਪ ਸਕੇ ਮਨ ਖੂਝ ਨਾ ਪਾਏ ਜੇ ਸਤਿਗੁਰ ਮਿਲੇ ਸੋ ਮਿਲੇ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਵੀ ਤੁਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਘਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸੀ ਰਾਗ ਮਹਲਾ ਤੀਜਾ ਆਪੇ ਕਾਰਨ ਕਰਤਾ ਕਰੇ ਦੇਖੇ ਆਪ ਪਾਏ ਸਭ ਇੱਕੋ ਇੱਕ ਵਰਦਾ ਲਖ ਨਾ ਲਿਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵ ਲਾਏ ਮਨ ਮੇਰੇ ਗੁਰਕੀ ਮਨ ਲਹਿਰ ਜਾਏ ਮਨ ਤਨ ਸੀਤਲ ਸਭ ਥੀ ਹੈ ਨਾਮ ਵਸੇ ਮਨ ਆਏ ਰਹਾਓ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਏ ਜਾਪੇ ਨਾ ਕਰੇ ਸੇ ਜਨ ਸਭ ਦੇ ਸੋਹਣੇ ਅਤੇ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆ ਮੇਲੇ ਕਰਤਾਰ ਗੁਰਮਤੀ ਸਾਹਿਬ ਸਲਾਹਣਾ ਜਿਹੇ ਦਾਂਤ ਨਾ ਪਾਰਾ ਬਾਰ ਘਟਘੜਾ ਪੇ ਹੁਕਮ ਬਸੇ ਹੁਕਮੇ ਕਰੇ ਵਿਚਾਰ ਗੁਰ ਸ਼ਬਦ ਦੀ ਸਲਾਹੀ ਹੋਮੇ ਵਿੱਚੋਂ ਖੋਏ ਸਾਧਨ ਨਾਵੇਂ ਬਾਰੀ ਆਪ ਗੁਰਮਤੀ ਰੋਏ ਸੱਚ ਸਲਾਹੀ ਸੱਚ ਲੱਗਾਂ ਸੱਚੇ ਨਾਇ ਤੇ ਤੋਏ ਗੁਣ ਵਿਚਾਰੀ ਗੁਣ ਸੰਗ੍ਰਹ ਆਪ ਗਣ ਕੱਢਾ ਤੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਉਹ ਸਲਾਹੀ ਆਪਣਾ ਜਦੂ ਭਾਈ ਭਰਾ ਸੋਏ ਸੀ ਰਾਗ ਮੱਲਾ ਤੀਜਾ ਸੁਣ ਸੁਣ ਕੰਮ ਕਿਹੇ ਲੀਏ ਕਾ ਚੱਲੇ ਵਾਂ ਲੁੜਾਈ ਆਪਣਾ ਪੇਂਦਾ ਪਛਾਣੇ ਕਿਆ ਮੁਰਦੇ ਸੀ ਜਾਏ ਜਿਨੀ ਸਖੀ ਕੰਧ ਪਛਾਣਿਆ ਉਹ ਤਿੰਨ ਕਹਿ ਲਾਗੋ ਪਾਏ ਜਿਨੀ ਜੈਸੀ ਥੀ ਰਹਾ ਆਸਾ ਸੰਤ ਮੇਲ ਮਿਲਾਏ ਮੁੰਦੇ ਕੁੜ ਮੁੱਠੀ ਕੁੜਿਆਰ ਫਿਰ ਪਰਾ ਸਾਚਾ ਸੋਹਣਾ ਪਾਈਏ ਗੁਰੂ ਵਿਚਾਰ ਆਓ ਮਨ ਮੇਹ ਕੰਤ ਨਾ ਪਛਾਣੀ ਤਿੰਨ ਕਿਉਂ ਰਹਿਣ ਵਿਹਾਏ ਗਰਭਤੀਆ ਦੁਸ਼ਨਾ ਜਲ ਹੇ ਦੁੱਖ ਪਾਵੇ ਦੂਜੇ ਪਾਏ ਸ਼ਬਦ ਤੀਆ ਸੁਹਾਗਣੀ ਤਿੰਨ ਵਿੱਚੋਂ ਹੋਮੇ ਜਾਏ ਸਦਾ ਪਿਰਾਵੇ ਆਪਣਾ ਬਿਨਾ ਸੁੱਖੇ ਸੁੱਖ ਵਿਹਾਏ ਗਿਆਨ ਵਿਹੁਣੀ ਪਿਰ ਮੁਤੀਆ ਪਿਰਮਨਾ ਪਾਇਆ ਜਾਏ ਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦਿਓ ਮਰਾਏ ਤੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸਤ ਸਮਾਏ ਸਿਸਈਆਂ ਸੁਹਾਗਣੀ ਜਿਨ ਕੋ ਨਵਰ ਕਰੇ ਖਸਮ ਪਛਾਣੇ ਆਪਣਾ ਤਨ ਮਨਾਗੇ ਦੇ ਕਰਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੁਭਾਵੰਤਿਆ ਸੁਹਾਗਣੀ ਆਂਦਨ ਭਗਤ ਕਰੀ ਸ੍ਰੀ ਰਾਗ ਮਹਲਾ ਤੀਜਾ ਇੱਕ ਪਿਰ ਰਾਵੇ ਆਪਣਾ ਹੋ ਕੈਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦਿਹੋ ਮਲਾਏ ਸਭ ਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਆਪੇ ਰਾਵੇ ਸਦਾ ਹਜ਼ੂਰ ਮੁੰਦੇ ਤੂੰ ਚੱਲ ਗੁਰ ਕਹਿ ਪਾਏ ਅੰਧਨ ਰਾਵੇ ਪਿਰ ਆਪਣਾ ਸਹਿਜੇ ਸਭ ਸਮਾਏ ਰਾਵ ਸਭ ਰਤਿਆ ਸੁਹਾਗਣੇ ਸੱਚੇ ਸਭ ਸ਼ਿਕਾਰ ਹਰ ਵਰ ਪਾਇਨ ਘਰ ਆਪਣੇ ਗੁਰ ਕਹਿ ਤੇ ਪਿਆਰ ਸੇ ਸੁਹਾਵੀ ਹਰ ਰੰਗ ਰਵੇ ਭਤ ਪਰੇ ਭੰਡਾਰ ਸੋ ਪ੍ਰਾਪਤੀ ਤਾਂ ਮਨ ਬਸੇ ਜੇ ਸਭ ਸੇ ਦੇ ਆਧਾਰ
ਫਿਰ ਸਲਾਹਣੇ ਆਪਣਾ ਤਿੰਨ ਕੇ ਔਸਤ ਬਲਹਾਰੇ ਜਾਓ ਅਮੰਤ ਨਾਲ ਵੀ ਸਿਰ ਦੇਈ ਤਿੰਨ ਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾ ਪਛਾਣੀ ਨਾਨਕ ਸਾਹਿਬ ਸਮਾਏ ਤੇਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੋਂ ਸਭ ਕੁਛ ਤੇਰੇ ਚੀਰੇ ਲਕਸ਼ ਰਾਸੀ ਦੱਸਦੇ ਫਿਰੇ ਬਿਨ ਗੁਰ ਬੇਟੇ ਪੀਰੇ ਹਰ ਜੀ ਉਹ ਬਖਸ਼ੇ ਬਖਸ਼ ਲਏ ਸੁਖ ਸਦਾ ਸਰੀਰ ਹੈ ਗੁਰਪ੍ਰਸਾਦੀ ਸੇਵ ਕਰੀ ਸਚ ਗੈਰ ਗੰਭੀਰ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਈਏ ਦੂਜਾ ਵਰਨਾ ਕੋਈ ਰਹਾ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਤੇਰੀ ਸਰਕਾਰ ਅਧਿਆਤਮ ਯਾਰ ਗੁਣ ਤਾਸ ਮਨ ਜਾਪੇ ਇੱਕ ਮਰਾ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸੁਭਾ ਨਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁਕੇ ਮੋਹ ਅਭਿਮਾਨ ਆਤਮਾ ਪਛਾਣਿਆ ਸਜ ਇਨਾ ਸਮਾਨ ਬਿਨ ਸਤਗੁਰਮੁਖ ਨਾ ਪਾਈਏ ਮਨ ਫਿਰੇ ਦਵਾਨ ਸਾਧਨਾ ਚੀਨੇ ਕਥਨੀ ਵਧਨੀ ਫਿਰੇ ਸਾਵਧਨਾ ਚੀਨੇ ਕਥਨੀ ਵਧਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਛ ਆਪੇ ਆਪੇ ਦੂਜਾ ਵਰਨਾ ਕੋਈ ਜਿਉਂ ਬੁਲਾਏ ਤੂੰ ਬੋਲੀਏ ਜਾ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਸ਼ਬਦ ਮਿਲਾ

ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਹੇ ਜਾਸਨ ਪਤ ਗਵਾਏ ਗੁਰਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ ਜਿਉਂ ਅੰਧੇਰੇ ਦੀਪਕ ਬਾਲੀਐ ਤਿਉਂ ਗੁਰ ਗਿਆਨ ਅਗਿਆਨ ਤਜਾਏ ਹਮ ਕੀ ਹਮ ਕਰੇਂਗੇ ਅਮੁਰ ਗਵਾਰ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜਿਵੜ ਦੁੱਖ ਨਹੀਂ ਸਭ ਭਰ ਸਕੇ ਸੰਸਾਰ ਗੁਰਮਤੀ ਸੁਖ ਪਾਈਏ ਸੱਚ ਨਾਮ ਉਧਾਰ ਜਿਸਨੋ ਮਿਲੇ ਸੁ ਮਿਲੈ ਉਹ ਬਲਹਾਰੇ ਜਾਓ ਜਮਨ ਭਗਤੀ ਰਤਿਆ ਸੱਚ ਬਾਣੀ ਦਿੱਤਾ ਮਨ ਰਤੇ ਜੇਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਬੀਸਰੈ ਸੱਚੇ ਮਾਏ ਸਮਾਓ ਸੀ ਰਾਗ ਮਹਿਲਾ

ਪ੍ਰਭ ਕੇਤਵੇ ਦੇ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨਾ ਵਰਨਾ ਕੋਏ ਹਾਂ ਮੂਰਖ ਮਗਤ ਸੰਦਾਗਦੇ ਕਰ ਕਿਰਪਾ ਮੇਲੇ ਅਰ ਸੋਏ ਰਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆ ਮਲਾਵੈ ਸੋਏ ਸਤਿਗੁਰ ਹਰ ਪ੍ਰਭੂ ਜੀ ਆ ਗੁਰਦੇਵ ਵਰਨਾ ਕੋਏ ਹੋ ਗੁਰ ਸੰਦਾਈ ਤੈ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟਕਨੇ ਨਾ ਪਾਇਆ ਕਰ ਪਾਪ ਥੱਕੇ ਸਭ ਕੋਏ ਸਿਆਣ ਕਰ ਰਹੇ ਮਨ ਕੁਰੇ ਰੰਗ ਨਾ ਹੋਏ ਕੂੜਕਾ ਉਟਕਨੇ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਾਪਤ ਸਾਹਿਬ ਜੀ ਤੇਰੇ ਤੂੰ ਰਾਸ ਪ੍ਰਾਪਤ ਦੋ ਖਾਲੀ ਕੋ ਨਹੀਂ ਦਰ ਗੁਰੂਗਾ ਨੂੰ ਸੁਭਾਸ ਵਿੱਚ ਪੌਦਲ ਡੁੱਬਦੇ ਕੱਢ ਲੈ ਜਾਣ ਨਾਨਕ ਅਰਦਾਸ ਸ਼੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗੇ ਜੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲਿਆ ਮੈਂ ਦੱਸੇ ਤਾ ਗੁਣ ਤਾਸ ਹੋ ਤੇ ਸੁਟੋ ਝੋ ਖਨੀਏ ਮੈਂ ਨਾਮ ਕਰੇ ਪ੍ਰਕਾਸ਼ ਮੇਰੇ ਪ੍ਰੀਤਮਾ ਜੀਵਾ ਨਾਮ ਤਿਹਾਏ ਬਿਨ ਨਾਮੇ ਜੀਵਨ ਨਾ ਦੀਏ ਮੇਰੇ ਸਗੁਰ ਨਾਮ ਦਲਾਏ ਰਹੋ ਨਾਮ ਮੁਲਕ ਰਤਨ ਹੈ ਪੂਰੀ ਸੁਗਰ ਪਾਸ ਸਤਗੁਰ ਲੱਗਿਆ ਸੇਵੇ ਲੱਗਿਆ ਕਰ ਰਤਨ ਦੇ ਪ੍ਰਕਾਸ਼ ਕੰਨ ਬੜ ਭਾਗੀ ਬੜ ਭਾਗੀਆ ਜਵਾਏ ਮੇਰੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗੀ ਨੇ ਬਸਕਾਲ ਹੋਏ ਫਿਰ ਬੇਜਵਾਨ ਪਵਾਈਏ ਵਿੱਚ ਵਿਸ਼ਟਾ ਕਰ ਵਿਕਰਾਲ ਹੋਣਾ ਪਾਸ ਵਾਸ ਨਾ ਭੇਟੀਏ ਜਨਾਂਤਰ ਕੋ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਾਰ ਬੜ ਭਾਗੀ ਨਾ ਹੋਏ ਆਏ ਹੁਣ ਜਨਮ ਜਨਮ ਕੀ ਮੈਲ ਉਤਰ ਨਿਰਮਲ ਨਾਮ ਲੜਾਏ ਜਨਾਂ ਕੋ ਸੰਬਦ ਪਾਇਆ ਸਤਿਗੁਰ ਕੀ ਲਈ ਬੁਲਾਏ ਸ਼੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਤਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀ ਆ ਮੇਰੇ ਸੱਜਣ ਹਰ ਗੁਣਗਾਏ ਹੀ ਹਿਰ ਮਿਲ ਬੇਦਿਆਂ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਗੁਰਤੁਖ ਸੁਣਾਵੇ ਸੋਈ ਰਾਵ ਮਨ ਰੰਗੋ ਬੜ ਭਾਗੀਓ ਗੁਰਤੁਠਾ ਕਰੇ ਵਿਸਾਵ ਗੁਰਨਾਮ ਦੜਾਈ ਰੰਗ ਸੁਣੋ ਹੋ ਸਤਿਗੁਰ ਗਏ ਵੱਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲਾ ਕੋਟੀ ਕਰੋ ਕਮਾਓ ਬਿਨ ਭਾਗਾਂ ਦੱਸ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਤ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨਾ ਤੀ ਮਨ ਖਲੋ ਬੂਟਾ ਬੇੜੀ ਪਾਸ ਸਤਿਗੁਰ ਬਹੁਤ ਨਾਭ ਹੈ ਕਿਤ ਵਿਦ ਚੜਿਆ ਜਾਏ ਸਤਿਗੁਰ ਕੇ ਪਾਣੇ ਜੋ ਚੱਲੇ ਵਿੱਚ ਬੂਹਿਤ ਬੈਠਾ ਆਏ ਸੰਤ ਨੂੰ ਭਾਗੀ ਨਾਨਕਾ ਜਨਾ ਸਤਿਗੁਰ ਲੈ ਮਿਲਾਏ ਸ਼੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪਿੱਛੇ ਲੱਗ ਫਿਰਾਓ ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਬਿਟੋਂ ਬਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਕੋਈ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਵਾਸ ਉਹ ਗੁਰੂ ਸਲਾਹੀ ਨਰ ਜੁਮੈ ਮੇਲੇ ਆਪਣਾ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਤ ਸਭ ਕੋਈ ਬਿਨ ਭਾਗਾ ਦਰਸ਼ਨ ਨਾ ਥੀਏ ਭਾਗਣ ਬੈ ਰੋਏ ਦੁਆਰ ਪ੍ਰਭਾਣਾ ਸੋ ਕਿਥੀਆਂ ਤੁਰ ਲਿਖੀਆਂ ਨਾ ਮੇਟੇ ਕੋਈ ਆਪੇ ਸੋਏ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰੂ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ਼੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਆਤ ਭਲਾ ਕਿਤ ਵਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਕੋਈ ਬੇਪਰਵਾਹ ਨਾ ਬੋਲਣੀ ਉਹ ਮਲ ਮਲ ਧੋਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੇ ਹੋਵੇਂ ਮਾਰ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਬੱਚਾ ਧੰਨ ਹੈ ਜੋ ਮੰਨੇ ਸੁਹਾਰ ਸਿਖਾਏ ਜੇ ਬੁੱਢ ਭਾਗੀ ਬੜ ਜਾਣੀਏ ਜਿਨ ਹਰਾ ਸਿਖਾਦਾ ਗੁਰਪਾਏ ਇਹੋ ਹਰਾ ਸਭ ਬਣ ਤਿਣ ਸਭ ਥੈ ਭਾਗਿਣ ਨੇ ਖਾਏ ਮੈਂ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲ ਲਾਏ ਉਹ ਸਤਿਗੁਰ ਆਗੇ ਨਾ ਨਿਵੇ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਸਾਫ ਹੈ ਆਪੇ ਹਰ ਸੋਏ ਆਪ ਦਇਆ ਕਾ ਦੇਵ ਸੀ ਗੁਰਮੁਖੀ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸਰੀ ਰਾਗ ਮਹੱਲਾ ਚੌਥਾ ਦਿਨ ਚੜੇ ਫਿਰਾਥ ਵੇ ਰਹਿਣ ਸਵਾਈ ਜਾਏ ਆਵ ਕਟੇ ਨਰ ਨਾ ਪੁੱਜੇ ਨਿਤ ਮੂਸਾ ਲਾ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਾਗ ਮਾਖੀ ਭਜੇ ਭਜਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪਦਕਲਾਤ ਮੋਹ ਵੇਖੈ ਅੰਤ ਬੇਲੀ ਕੋਈ ਨਾ ਹੋਏ ਰਾਓ ਗੁਰਮਤਿ ਹਾਲੇ ਰੇ ਲੇ ਪ੍ਰੈ ਸੁਨਾਏ ਉਨ ਚਰਨ ਸੁਹਾ ਨਿਹਾਲਿਆ ਖੱਟ ਲਿਆ ਪਦ ਪਾਏ ਗੁਰਮੁਖ ਦਰ ਗਿਆ ਮੰਨੀਆ ਰੱਬ ਲਏ ਗੜ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਾ ਠਾਕ ਨਾ ਕੋਈ ਪਾਏ ਹਰ ਨਾਮ ਸੁਨਾਣ ਨਾਮ ਮਨ ਨਾਮ ਰਹਿਣ ਲੇ ਵਲਾਏ ਅਨ ਹ ਧੁਨੀ ਦਰ ਵੱਜਦੇ ਦਰ ਸੱਚੇ ਸੋ ਬਾਬਾ ਜੀ ਨੇ ਗੁਰਮੁਖ ਨਾਮ ਸੁਲਾਇਆ ਤਿਨਾ ਸਭ ਕਹੇ ਸੁਆ ਤਿੰਨ ਕੀ ਸੰਗਤ ਦੇਹੀ ਪ੍ਰਭ ਮੈਂ ਜਾਚ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ ਜਨਾਂਤਰ ਨਾਮ ਪ੍ਰਗਾਸ਼ ਸ਼੍ਰੀ ਰਾਗ ਮਹੱਲਾ ਪੰਜਵਾ ਕਰ ਪਹਿਲਾ ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲੱਤਰ ਸ਼ਿੰਗਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਰੇ ਫਰਮਾਏ ਸੀ ਵਰਤੇ ਹੋਏ ਅਫਾਰ ਕਰਤਾ ਚੇਤਨਾ ਆਵੀ ਮਨ ਮਖੰਦ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਨਾ ਰੂਪਾ ਖਾਕ ਹੈਵਰ ਗੈਵਰ ਬੋ ਰੰਗੇ ਕੀ ਰਥ ਅਥਾਕ
ਕੈਸੀ ਚੇਤਨਾ ਪਾਵੀ ਵਿਸਰਿਆ ਸਭ ਸਾਗ ਸਜਣ ਹਰ ਭੁਲਾਇਆ ਬਿਨਾ ਵੇਲਾ ਪਾਕ ਲੈਦਾ ਬਾਦ ਦੁਆਏ ਤੂੰ ਮਾਇਆ ਕਰੇ ਕਤ ਜਿਸਨੂੰ ਤੂੰ ਪਤਿਆਏ ਦਾ ਸੋ ਸੰਤੋ ਜੇ ਅਨੇਤ ਹੰਕਾਰ ਕਰੇ ਹੰਕਾਰਿਆ ਬਿਆ ਪਿਆ ਮਨ ਕੀ ਮਾਤ ਚੰਨ ਪ੍ਰਭਾ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸਜਣ ਸੋਈ ਹਰਜਨ ਕਰ ਰੱਖਾ ਏਕ ਹੈ ਕਿ ਮਾਨ ਸਵਾ ਮੇਰੋ ਜੋ ਹਰਜਨ ਭਾਵੇ ਸੋ ਕਰੇ ਦਰ ਫਿਰ ਨਾ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਜਾਣੋ ਸ਼੍ਰੀ ਰਾਗ ਮਹਲਾ ਪੰਜੋ ਵਾ ਮਨ ਬਲਾਸ ਬਹੁ ਰੰਕਣਾ ਦ੍ਰਿਸ਼ਟ ਭੂਲ ਖੁਸ਼ੀਆ ਸ਼ਤਰ ਧਰ ਬਾਦਸ਼ਾਹੀਆ ਵਿਸ਼ਸੇ ਭਰੀਆ ਭਾਈ ਰੇ ਸੁਖ ਸਾਧ

ਪਲ ਕੇ ਉਡ ਪਪੋਲੀਏ ਬਿਨ ਬੁੱਝੇ ਮੁਕਦਾ ਜਾਣ ਸੋ ਪ੍ਰਭ ਚੇਤਨ ਆਇਓ ਛੁੱਟੇ ਕੀ ਵਿਵਾਨ ਸਤਗੁਰ ਛੇਤੀ ਚੇਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੁਕ ਫਕੜੇ ਰਾਹ ਮੁੱਖ ਦੀ ਚੱਲੀ ਰਹਿਣ ਰਾਉ ਕੁਦਮ ਕਰੇ ਬਸ ਪਾਂਖੀਆਂ ਦਿਸੇ ਨਾਹੀ ਕਾਲ ਉੱਤੇ ਸਾਧ ਮਨੁੱਖ ਹੈ ਵਾਥਾ ਮਾਇਆ ਜਾਲ ਮੁਕਤੇ ਸਹੀ ਭਾਲੀਏ ਸੱਚਾ ਨਾ ਸਮਾਲਕ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ ਜਿੱਥੇ ਜਾਏ ਤੁਦ ਵਾਤਣਾ ਤੇ ਕੀ ਚਿੰਤਾ ਨਾ ਹੈ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀਂ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸੰਧਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਤ ਕਾ ਪਹੁਣਾ ਕਾ ਸਵਾਨ ਹਾਰ ਮਾਇਆ ਕਾਮ ਵਿਆ ਪਿਆ ਸਮਝੇ ਨਾਹੀਂ ਗਵਾਰ ਉੱਠ ਪਚਲਿਆ ਪਛਤਾਇਆ ਪਰਿਆ ਬਸ ਜਿੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋ ਵੀ ਪੁਰਬ ਲਿਖਿਆ ਤਾਂ ਗੁਰ ਕਾ ਵਚਨ ਕਮਾਏ ਰਹਾਉ ਹਰੀ ਨਾਹੀ ਨੇ ਡੱਡਰੀ ਪੱਕੀ ਵੱਢਣਹਾਰ ਲੈ ਲੈ ਦਾਤ ਪੌਤਿਆ ਲਾਵੇ ਕਰ ਤਿਆਰ ਜਾ ਹੁਕਮ ਹੋਆ ਜਾ ਹੋਆ ਹੁਕਮ ਕਰ ਸਾਣ ਦਾ ਤਾਂ ਲੁਣ ਮਣੀਆਂ ਖੇ ਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਾਹ ਚਖਾਇਆ ਚੌਥੇ ਭੋਰ ਪਿਆ ਕਾਦੀ ਚੇਤਨਾ ਆਯੋਜਨ ਜੀਓ ਪਨ ਦੀਆ ਸਾਸੰਗ ਤੋਂ ਵਾਰਿਆ ਜੀਓ ਕਿਆ ਕਰਵਾਣ ਜੇਤੇ ਸੋਜੀ ਮਨ ਪਈ ਮਿਲਿਆ ਪਰ ਸੁਝਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਲਾਇਕ ਹੈ ਗੁਰੂ ਨਾਮ ਦੀ ਆਸਾ ਸਵਾਓ ਆਸਾਂ ਸਭੇ ਲਾਇਕ ਹੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹੀ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀਂ ਪਾਹੇ ਰਾਓ ਦੁੱਖ ਭੁੱਖ ਨਾ ਵਿਆ ਪਈ ਜੇ ਸੁਖਦਾਤਾ ਮਨ ਹੋਏ ਖੇਤੀ ਕੰਮ ਨਾ ਛਿੱਜੀਏ ਜਾਹਰ ਦੇ ਸੱਚਾ ਸੋਏ ਜੇ ਤੂੰ ਰੱਖੇ ਹੱਥ ਦੇ ਵਿਸਮਾਰ ਨਾ ਸਕੈ ਕੋਏ ਸੁਖਦਾਤਾ ਗੁਰੂ ਸੇਵੀਏ ਸਭ ਅਵਗਣ ਕੱਢੀ ਧੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਵਸਕਤੇ ਝੂਠੇ ਬਾਵਾ ਦੇਵ ਸਭ ਵਸਕਤ ਸਾਹਿਬ ਹੈ ਆਪੇ ਕੰਨ ਕਰੇ ਸਤਿਗੁਰ ਕੇ ਬਲ ਹਾਰਨੈ ਮਨਸਾ ਸਭ ਪੂਰੇ ਇੱਕੋ ਦਿਸੇ ਸਜਣੋ ਇੱਕੋ ਭਾਈ ਮੀਤ ਇੱਕ ਸੇ ਦੀ ਸਮੱਗਰੀ ਇੱਕ ਸੇ ਦੀ ਹਰੀਤ ਇੱਕ ਸਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨ ਸੱਚ ਗੀਤ ਸ੍ਰੀ ਰਾਗ ਮਹੱਲਾ ਪੰਜਵਾ ਸਵੇ ਥੁਕ ਪ੍ਰਾਪਤ ਜੇ ਆਵੇ ਇੱਕ ਹੱਥ ਜਨਪ ਦਾ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੋਤੇ ਮਹਿਲ ਪ੍ਰਾਪਤ ਜੇ ਲਿਖਿਆ ਹੋਵੇ ਮੱਤ ਮੇਰੇ ਮਨ ਇੱਕ ਸੋਚਿਤ ਲਾਏ ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਈ ਰਹਾਉ ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਖ ਇੱਕ ਹਰ ਨਾਮ ਦੀ ਮੇਰਾ ਮਨ ਤਨ ਸ਼ੀਤਲ ਹੋਏ ਜਿਸ ਕੋ ਪੁਰੂ ਲਿਖਿਆ ਤਿੰਨ ਸਤਿਗੁਰ ਚਰਨ ਗਹੀ ਸਫਲ ਮੂਲ ਸਫਲਾ ਕੜੀ ਜੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜੇ ਸਰ ਕਾ ਨਾਮ ਆਧਾਰ ਮਹਾਂ ਭਗਤ ਗੁਰ ਕਾਂਢਿਆ ਸੂਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਸਵਾ ਢੋਈ ਤੇ ਸਿੰਹ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਵੱਧਾ ਕਰਤਾ ਹਾਂ ਜਿੱਥੇ ਮੈਂ ਤਾਂ ਨਾ ਜਨਮ ਜਨਾ ਸੀ ਰਾਗ ਮਹੱਲਾ ਪੰਜਵਾ ਸੋਈ ਧਿਆਈਏ ਜੀੜੇ ਸ਼ਰਸ਼ਾਂ ਪਾਤਸ਼ਾਹੋ ਅਤੇ ਸਹੀ ਕਰ ਆਸਮਾਨ ਜਿਸਕਾ ਸਭ ਸਾਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਓ ਮਨ ਮੇਰੇ ਸੁਖ ਸਹਿ ਸੇਤੀ ਜਾ ਬਨਾਓ ਆੜ ਪੈਰ ਪ੍ਰਭ ਧਿਆਏ ਤੂੰ ਗੁਣ ਗੋ ਇੰਦ ਨਿਤ ਗਾਓ ਰਾਓ ਅਤੇ ਕਿਸਾਨੀ ਪਰਮਨਾ ਜੇ ਜਿਵੜੋ ਨਾ ਕੋਈ ਜੇ ਸਿਮਰ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਫ ਸੱਚਾ ਸੋਏ

0: ਬਹੁਤੋ ਬਹੁਤ ਵਿਖਾਣੀਏ ਉੱਚੋ ਉੱਚਾ ਥਾਂ ਬਾਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਭਰਾ ਮੈਂ ਕਹਿ ਸਤਦੇਵ ਆਪਣਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸਮ ਖੂਜਲ ਹੋਏ ਪੂਰੇ ਗੁਰ ਤੇ ਪਾਈਏ ਪਰ ਸਭ ਨਹੀਂ ਲੋਏ ਸਾਧ ਸੰਗਤ ਕਹਿ ਘਰ ਵਸੇ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅੱਗੇ ਲੈ ਛਡਾਏ ਰਹਾਓ ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਮਾਇਆ ਕਾ ਰੰਗ ਸਾ ਫਿੱਕਾ ਜਾਤੋ ਬਿਨ ਸੰਦਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪ੍ਰਧਾਨ ਸਾਧੂ ਕਿਹੋ ਰੇਣਕਾ ਆਪਣਾ ਆਪ ਤਿਆਗ ਅਪਾਪ ਸਿਆਣ ਸਗਲ ਛੱਡ ਗੁਰ ਕੀ ਕਰਨੀ ਲਾਗ ਕਿਸੇ ਪ੍ਰਾਪਤ ਰਤਨ ਹੋਏ ਤਾਂ ਮਹਤਕ ਹੋਵੇ ਭਾਗ ਕਿਸੇ ਪ੍ਰਾਪਤ ਭਾਈ ਹੋ ਜਿਸ ਦੇਵ ਹੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿਓ ਮੈਂ ਤਾਪ ਨਾਨਕ ਗੁਰ ਭੇਟਿਆ ਬਿਨ ਸੇ ਸਗਲ ਸਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇੱਕ ਸਾਮਣ ਆਸਰਾ ਇੱਕੋ ਪ੍ਰਾਣ ਆਧਾਰ ਤੇ ਸੁਨਾਈ ਸਦਾ ਸੁਖ ਪਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਪਾਪ ਤਿਆਗ ਗੁਰਪੁਰਾ ਰਾਧ ਨਿਤ ਇੱਕ ਸ਼ਕੀਲੇ ਬਲਾਗ ਰਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਆਪਣੇ ਦਿੱਤਾ ਸੋ ਭਰਾ ਮਨ ਨਾ ਬਿਸਰੈ ਜਿਨ ਸਭ ਕਿਸ ਬਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਨਾਂਤਰ ਆਪ ਜੀ ਜਨ ਸਾਹਿਬ ਜਿਨ ਕੀ ਆਠ ਪੈ ਤੇ ਜਾਪ ਇੱਕ ਛੇਤੀ ਰਪਿਆ ਇੱਕ ਇੱਕ ਸੌ ਛੇਤੀ ਰਤਿਆ ਨਾ ਹੋ ਵੀ ਸੋਖ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਈ ਜੀ ਆਪਣੇ ਸਾਹਿਬ ਤਿਸਕਾਰ ਜੋ ਤਿਸ ਭਾਵੇ ਸੋ ਹੋਏ ਗੁਰਪੁਰਾ ਪੂਰਾ ਪਿਆ ਜਪਨਾ ਨੂੰ ਸੱਚਾ ਸੁਸ਼ੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਉਂ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਹਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਏ ਸਰਬ ਸੁਖਾ ਸੋ ਉਪਜੇ ਦਰਗਹਿ ਪੈਦਾ ਜਾਇ ਰਹਾਉ ਜਨ ਮਨ ਕਾ ਪਉ ਗਿਆ ਪਾਉ ਪਦ ਗੋਪਾਲ ਸਾਧੂ ਸੰਤ ਨੇ ਅਨੁਰਾਪ ਕਰੇ ਪ੍ਰਤਪਾਲ ਜਨ ਮਨ ਕੀ ਮਲ ਕਟਕੀ ਗੁਰਦਾਸਨ ਦੇ ਇੱਕ ਨਿਆਲ ਥਾਂ ਥਾਂ ਤਰਾ ਵਰਿਆ ਪਾਰ ਮੈਂ ਪ੍ਰਭ ਸੋਈ ਸਭਨਾ ਦਾਤਾ ਏਕ ਹੈ ਦੂਜਾ ਨਾ ਹੀ ਕੋਈ ਤੇ ਸੰਧਾਈ ਛੁੱਟੀਏ ਕੀਤਾ ਲੋੜੇ ਸੋਏ ਜਿਨ ਮਨ ਵਸਿਆ ਪਾਰਵਾਂ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨੇ ਮਲੀ ਪ੍ਰਗਟ ਪਈ ਜਾਨ ਜਿਨੀ ਮੇਰਾ ਪ੍ਰਭਤ ਧਿਆਇਆ ਨਾਨਕ ਦਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਿਗੁਰ ਸਾਹਿਬ ਦੁਖ ਗਿਆ ਹਰ ਸੋਸਿਆ ਮਨ ਆਏ ਅੰਤ ਜੋਤ ਪ੍ਰਕਾਸ਼ਿਆ ਇੱਕ ਸੁਣ ਲਾਏ ਮਿਲ ਸਾਧੂ ਮਖੂਜਲਾ ਪੂਰਵ ਲਿਖਿਆ ਪਾਏ ਗੁਣ ਗੋਬਿੰਦ ਗਾਵਣੇ ਨਿਰਮਲ ਸਾਚੇ ਨੂੰ ਹੈ ਨਾਏ ਮੇਰੇ ਮਨ ਗੁਰ ਸ਼ਬਦ ਦੀ ਸੁਖ ਹੋਏ ਗੁਰਪੂਰੇ ਕੀ ਜਾਗਰੀ ਵਿਥਾ ਜਾਏ ਨਾ ਕੋਈ ਰਹਾਓ ਮਨ ਕੇ ਇੱਛਾ ਪੂਰੀਆਂ ਪਾਇਆ ਨਾਮ ਦਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਰ ਪਛਾਣ ਗੁਰਪ੍ਰਸਾਦੀ ਮਖੂਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕਰੋ ਲੋ ਬਿਨਸਿਆ ਤਜਿਆ ਸਭ ਮਾਨ ਪਾਇਆ ਲਹਾ ਲਾਭ ਨਾਮ ਪੂਰਨ ਹੋਏ ਕਾਮ ਕਰਕੇ ਰਪਰਾ ਕਾ ਕਿਰਪਾ ਪਰਾ ਮੇਲਿਆ ਦੀਆ ਆਪਣਾ ਨਾਮ ਆਪਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਤਾਰ ਹਾਲ ਪਦ ਮਹੂਜ ਲਈ ਸੱਚ ਏ ਗੁਣਸਾਰ ਆਠ ਪੈਰ ਗੁਣਸਾਰ ਦੇ ਰਥੇ ਰੰਗ ਪਾਰ ਪਾਰ ਬ੍ਰਹਮ ਸੋ ਸਾਗਰੋ ਨਾਨਕ ਸਾਹਿਬ ਬੁਲਾਰ ਸ੍ਰੀ ਰਾਗ ਮਹਿਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੇ ਪਾਈਏ ਸਭ ਨੂੰ ਦਾਨ ਕਰ ਕਿਰਪਾ ਪ੍ਰਭ ਆਪਣੀ ਜਪੀ ਅਮਰ ਨਾਮ ਜਨ ਮਨ ਦੋ ਕਾਟੀਏ ਲਾਗੇ ਸਹਿ ਧਿਆਨ ਮੇਰੇ ਮਨ ਪਰਵ ਸੁਨਾਈ ਪਾਈ ਹਰਮਿੰਦ ਦੂਜਾ ਕੋ ਨਹੀਂ ਇੱਕੋ ਨਾਮ ਧਿਆਈ ਰਾਓ ਕੀਮਤ ਕਹਿ ਨਾ ਜਾਈਏ ਸਾਗਰ ਗੁਣੀ ਥਾ ਉਪੜ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਸਾਉ ਕਰ ਸੇਵਾ ਸੁਖ ਸਾਗਰ ਇਸ ਸ਼ਾਹਾਂ ਪਾਤਸ਼ਾਹ ਚੰਨ ਕਮਲ ਕਾ ਆਸਰਾ ਦੂਜਾ ਨਾ ਹੀ ਕੋਈ ਮੈਂ ਧਰ ਤੇਰੀ ਚੰਨ ਕਮਲ ਕਾ ਆਸਰਾ ਦੂਜਾ ਨਾ ਹੀ ਥਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਣ ਰਹਾਓ ਨਿਮਾਣਿਆ ਭਰਾਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਰਾਧੀਏ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਅਗਲੇ ਦੋਖ ਉਤਾਰੀ ਪ੍ਰਭ ਪਾਰ ਬ੍ਰਹਮਕ ਸਿੰਧ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਤੇ ਸੱਚ ਸਿਉਂ ਮਰੇ ਨਾ ਵੇ ਜਾਏ ਨਾ ਵਿਛੋੜਿਆ ਵਿਛੜਿਆ ਸਭ ਮੇਰੇ ਅਸਮਾਏ ਦੀਨ ਦਾ ਦੁਖ ਭੰਜਨ ਆ ਸੇਵਕ ਸਤਪਾਈ ਆਚਰਜ ਰੂਪ ਨਜਰੋ ਗੁਰ ਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਸਿੱਖ ਸੁਖੀ ਦੀ ਸੇ ਕੋਈ ਰਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪਾ ਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਪਾਰ ਬਾਲਕ ਵਧਣਾ ਜਾਣੀਏ ਨਹਿ ਚਲਤੇ ਦਰਬਾਰ ਜੋ ਮੰਗੀਏ ਸੋਈ ਭਾਈਏ ਨਿਧਾਰਾ ਆਧਾਰ ਜਿਸ ਭੇਤ ਕਿਲ ਬਖੇਰੇ ਮੰਤਨ ਹੋਵੇ ਸ਼ਾਂਤ ਇੱਕ ਮਨ ਧਿਆਈਏ ਮਨ ਕੀ ਲਾਏ ਭਰਾਂਤ ਗੁਣ ਦਾਨ ਨਾ ਤਨ ਸਦਾ ਪੂਨ ਜਾ ਕੀ ਦਾਸ ਸਦਾ ਸਦਾ ਰਾਧੀਏ ਦਿਨ ਬਿਸਰੋ ਨਹੀਂ
1: ਦੂਰ ਤੇ ਭਾਗੇ ਦੁਰਜਨ ਕੀ ਸੰਗਤ ਸੁਖ ਨਾਹੀ ਕਰ ਵਿਚਾਰ ਦੇਖੋ ਮਨ ਮਾਹੀ ਕਰੈ

ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਤਿੰਨ ਸਿਓ ਵਰਤਨ ਨਾਹੇ ਮਿਲਾਵੈ ਤਿੰਨ ਸਿਓ ਵਰਤਨ ਨਾਹੇ ਮਿਲਾਵੈ ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨਾਈ ਜਾ ਕਰਤਾ ਵਾਲੇ

जन्म मरण की टेक

ਖਾਲਸਾ ਵਾਹਿਗੁਰੂ ਜੀ।

ਪਾਇ ਕੇ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣ ਵਕੜੇ ਚ ਜਮਾ ਲਿਆ ਥਾਓ ਨਾ ਪਾਇਨ ਕੂੜਿਆ ਮੁਕਾਲੇ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੱਜਣ ਗਏ।

0: ਸਾਰੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਨਾ ਜਨਤਾ ਕੇਵਸ ਕਿਛ ਨਹੀਂ ਤੁਧ ਵੇ ਕੇ ਜਗਤ ਪਾਇਆ। ਇੱਕ ਨਾਨੂੰ ਤੂੰ ਮੇਲ ਲੈ ਕਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਮਗੇ ਨਿਰਗੁਣ

मन मूरख अज हो नह समझत सिख दै हारियो नीत।

ਕੋਈ ਸੋਰਠ ਮਹੱਲਾ ਨੌਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਓ ਇਹ ਜਗ ਮੀਤ ਨਾ ਦੇਖਿਓ ਕੋਈ ਗੌੜੀ ਮਹੱਲਾ ਨੌਵਾਂ ਸਾਧੋ ਰਚਨਾ ਰਾਮ ਬਣਾਈ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ ਸੋਰਠ ਮਹੱਲਾ ਨੌਵਾਂ ਅਜਹੂ ਸਮਝ ਕੱਛ ਬਿਗੜਿਓ ਨਾ ਹਨ ਭੱਜ ਲੇ

ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਉ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਂ ਸਿਉ ਕੀਨਾ ਜਿਉ ਜਿਉ ਛੁੱਟਿਓ ਜਬ ਦੇਹ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Okay, so today we're very fortunate to have Bhai Harjinder Singh Majji come to the Gurdwara. Bhai Sabha ਵਿੱਚ ਸਾਰਾ ਹਫ਼ਤਾ ਉਹਨਾਂ ਨੇ ਇੱਥੇ ਕਥਾ ਕੀਤੀ ਆ, ਅਤੇ ਇਹਨਾਂ ਨੇ ਅੱਜ ਵੀ ਤੁਹਾਡੇ ਨਾਲ ਕੁਛ ਵਿਚਾਰਾਂ ਕਰਨੀ ਹੈਗੀਆਂ, ਖਾਸ ਕਰਕੇ ਮੈਂਟਲ ਹੈਲਥ ਐਂਡ ਹਾਊ ਗੁਰਬਾਣੀ ਕੈਨ ਗਿਵ ਯੂ ਸਪੋਰਟ ਡਿਊਰਿੰਗ ਡਿਫੀਕਲਟ ਟਾਈਮਸ. ਹੈ ਨਾ, ਕਿ ਮਾਨਸਿਕ ਰੋਗ ਜਿੱਦਾਂ ਸਰੀਰ ਦੇ ਹੁੰਦੇ ਆ, ਗੁਰਬਾਣੀ ਦਾ ਕਿਸ ਤਰ੍ਹਾਂ ਅਸੀਂ ਸਹਾਰਾ ਲੈਣਾ. ਹਾਂ, ਅਤੇ ਭਾਈ ਸਾਹਿਬ ਨੇ ਤਕਰੀਬਨ ਇੱਕ ਘੰਟਾ ਕਥਾ ਕਰਨੀ, ਫਿਰ ਉਸ ਤੋਂ ਬਾਅਦ ਕੀਰਤਨ ਹੋਊਗਾ. ਅਤੇ ਭਾਈ ਸਾਹਿਬ ਨੇ ਕੱਲ੍ਹ ਨੂੰ 4 ਵਜੇ ਵਰਕਸ਼ਾਪ ਕਰਨੀ ਆ, 2-3 ਘੰਟਿਆਂ ਦੀ. ਹੈ ਨਾ, ਸੋ ਦੋਜ਼ ਆਫ ਯੂ ਹੂ ਵਾਂਟ ਟੂ ਕਮ ਟੁਮਾਰੋ, ਭਾਈ ਸਾਹਿਬ ਵਿਲ ਬੀ ਡੂਇੰਗ ਅ ਵਰਕਸ਼ਾਪ ਹੇਅਰ. ਆਈ ਥਿੰਕ ਇਟਸ ਇਨ ਬੰਦਾ ਸਿੰਘ ਬਹਾਦਰ ਹਾਲ, ਅਬਾਊਟ 4 o'clock. ਇਟਸ ਗੋਇੰਗ ਟੂ ਲਾਸਟ ਅਬਾਊਟ 2-3 ਆਵਰਸ. ਇਟਸ ਪ੍ਰੋਬਬਲੀ ਵਰਥ ਕਮਿੰਗ ਅਲੋਂਗ ਇਫ ਯੂ ਹੈਵ ਦਾ ਟਾਈਮ to go into a bit more depth, jyada dungai vich jehdi inna ne ajj kar nahi ghante de vich kar sakde oh kalu oh gallan karuge. Hai na, te us to alawa aitwar wale din bhai Manpreet Singh Kanpuri, tusi sunne hone kirtan ate samagama te aunde hunde, unna ne 11 vaje aitwar wale din kirtan karna. Bhai Manpreet Singh is coming on Sunday to do kirtan at 11 o'clock this weekend, so please make time for that as well. Te ਜਿਹੜੇ 5 to 7 ਸਾਲ ਦੇ ਬੱਚੇ, ਦ 5 to 7s, ਪਲੀਜ਼ ਕੁਡ ਯੂ ਪੇ ਯੋਰ ਰਿਸਪੈਕਟਸ ਐਂਡ ਮੇਕ ਯੋਰ ਵੇ ਟੂ ਦ ਬੈਕ ਆਫ ਦ ਹੋਲ, ਐਂਡ ਦੀ 8 to 11s, 8 to 11 ਸਾਲ ਦੇ ਬੱਚੇ ਜਿਹੜੇ, ਪਲੀਜ਼ ਕਿਰਪਾ ਕਰਕੇ ਮੱਥਾ ਟੇਕ ਕੇ ਪਿਛਲੇ ਪਾਸੇ ਚਿਲਡਰਨ ਹੋਲ ਦੇ. ਹੈ ਨਾ, ਅਤੇ ਜਿਹੜੇ ਹੈਗੇ ਬਾਕੀ ਦੀ ਕਲਾਸਾਂ ਸਾਰੀਆਂ ਇਸ ਕਮਰੇ ਦੇ ਵਿੱਚ ਹੀ ਅੱਜ. ਹੈ ਨਾ, ਅਤੇ ਥੋੜ੍ਹੀ ਜਿਹੀ ਕਿਰਪਾ ਕਰਿਓ, ਥੋੜ੍ਹੇ ਜਿਹਾ ਮੂੰਹ ਨੂੰ ਆ ਜਾਓ ਸਰ, ਬਹੁਤ ਦੂਰ ਦੂਰ ਤੱਕ ਬੈਠੇ ਤਾਂ ਪਤਾ ਨਹੀਂ ਘਰੋਂ ਲੜ ਕੇ ਆਏ ਹੁੰਦੇ ਆ, ਥੋੜ੍ਹੇ ਥੋੜ੍ਹੇ ਨੇੜੇ ਆ ਜਾਓ ਪਲੀਜ਼. ਹੈ ਨਾ, ਦੈਟ ਵੀ ਰੀਅਪਰੀਸ਼ੀਏਟ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਆਦਾ ਕੀਤਾ ਗਿਆ। ਦੂਜੀਆਂ ਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਬਹੁਤ ਪ੍ਰਚਲਿਤ ਨੇ, ਜਿਹੜੀਆਂ ਘਰ ਘਰ ਦੇ ਵਿੱਚ ਨੇ, ਜੇ ਮੈਂ ਯੂਕੇ ਦੇ ਹਾਲਾਤ ਵੇਖੇ ਪਿਛਲੇ ਕਰੀਬ ਡੇਢ ਕੁ ਮਹੀਨੇ ਦੇ ਵਿੱਚ, ਸਰਕਾਰੀ ਅੰਕੜੇ ਕਹਿੰਦੇ ਆ ਕਿ ਹਰ ਚੌਥਾ ਵਿਅਕਤੀ ਡਿਪਰੈਸ਼ਨ ਦੇ ਵਿੱਚ ਹੈ। ਸੁਸਾਈਡ ਵੀ ਅੰਕੜਾ ਬਹੁਤ ਖਤਰਨਾਕ ਹੈ। ਲੋਕ ਡਿਸਟਰਬ ਨੇ ਬਹੁਤ ਵੱਡੇ ਪੱਧਰ ਤੇ, ਐਂਜਾਇਟੀ, ਫੀਅਰ, ਫੋਬੀਆ, ਟਰੋਮਾ, ਸਟ੍ਰੈਸ, ਡਿਪਰੈਸ਼ਨ, ਨੀਂਦ ਦੀ ਸਮੱਸਿਆ, ਓਵਰ ਥਿੰਕਿੰਗ, ਇਹ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ। ਇਹ ਬਿਮਾਰੀਆਂ ਵੀ ਸਾਡੇ ਮਨ ਦੀਆਂ ਨੇ, ਇਹ ਐਸੀਆਂ ਬਿਮਾਰੀਆਂ ਨੇ ਕਿ ਤੁਸੀਂ ਡਾਕਟਰ ਦੇ ਚੈੱਕਅਪ ਕਰਾਉਂਦੇ ਹੋ, ਸਾਰੀਆਂ ਰਿਪੋਰਟਾਂ ਕਰਦਾ, ਕਹਿੰਦਾ ਕੁਛ ਨਹੀਂ ਹੋਇਆ,

ਸਰਕਸ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਜੀ। ਆਪਾਂ ਗੱਲ ਮਨ ਦੀ ਸਮਝਣੀ ਹੈ, ਉਦਾਹਰਣ ਸਿਰਫ ਬਾਹਰੀ ਹੈ ਸੌਖੇ ਸ਼ਬਦਾਂ ਦੇ ਵਿੱਚ ਸਮਝਣ ਲਈ। ਸਰਕਸ ਦੇ ਵਿੱਚ ਆਪਾਂ ਵੇਖਦੇ ਹਾਂ ਬਾਂਦਰ, ਬਿੱਲੇ, ਰਿੱਛ, ਬਘਿਆੜ, ਲੂੰਬੜੀਆਂ, ਬਹੁਤ ਸਾਰੇ ਜਾਨਵਰ ਖੇਡਾਂ ਦਿਖਾ ਰਹੇ ਹੁੰਦੇ। ਹੈਰਾਨਗੀ ਉਦੋਂ ਹੁੰਦੀ ਹੈ ਜਦੋਂ ਜੰਗਲ ਦਾ ਰਾਜਾ ਕਿਹਾ ਜਾਣ ਵਾਲਾ ਸ਼ੇਰ ਵੀ ਉੱਥੇ ਖੇਡਾਂ ਦਿਖਾ ਰਿਹਾ ਹੁੰਦਾ। ਕਹਿੰਦੇ ਹਾਂ ਨਾ ਅਸੀਂ ਜੰਗਲ ਦਾ ਰਾਜਾ ਸ਼ੇਰ, ਉਹਨੂੰ ਮਰਿਆ ਹੋਇਆ ਮਾਸ ਦਿੰਦੇ ਆ ਥੋੜ੍ਹਾ ਜਿਹਾ ਜਿਉਣ ਜੋਗਾ, ਉਹ ਖਾ ਕੇ ਆਪਣਾ ਜੀਵਨ ਬਸਰ ਕਰ ਰਿਹਾ। ਉਹਨੂੰ ਗੇਟ ਖੋਲ੍ਹ ਦਿੰਦੇ ਆ ਪਿੰਜਰੇ ਦਾ, ਅੰਦਰ ਚਲਾ ਜਾਂਦਾ, ਫਿਰ ਗੇਟ ਖੋਲ੍ਹਦੇ ਆ ਬਾਹਰ ਆ ਜਾਂਦਾ। ਕੋਈ ਕਮਜ਼ੋਰ ਜਿਹਾ ਆਦਮੀ ਉਹਦੇ ਛਾਂਟਾ ਮਾਰਦਾ, ਸ਼ੇਰ ਟਿੱਕ ਕੇ ਬੈਠ ਜਾਂਦਾ, ਉਹਨਾਂ ਦੇ ਅਧੀਨ ਰਹਿੰਦਾ। ਮੈਂ ਆਪ ਜੀ ਨੂੰ ਪੁੱਛਾਂਗਾ ਕਿ ਜਿਸ ਕਮਜ਼ੋਰ ਜੇ ਵਿਅਕਤੀ ਨੇ ਸ਼ੇਰ ਦੇ ਛਾਂਟਾ ਮਾਰਿਆ, ਕੀ ਉਹ ਅਸਲ ਵਿੱਚ ਸ਼ੇਰ ਨਾਲੋਂ ਜ਼ਿਆਦਾ ਪਾਵਰਫੁੱਲ ਸੀਗਾ ਜੀ, ਜ਼ਿਆਦਾ ਤਾਕਤਵਰ ਸੀ? ਦੱਸੋਗੇ ਸ਼ੇਰ ਕਮਜ਼ੋਰ ਸੀ ਜਿਹੜਾ ਉਹਦੇ ਛਾਂਟਾ ਖਾ ਕੇ ਟਿੱਕ ਕੇ ਬੈਠ ਗਿਆ, ਕਮਜ਼ੋਰ ਸੀਗਾ ਸ਼ੇਰ ਉਹਦੇ ਨਾਲੋਂ? ਨਹੀਂ। ਪਰ ਉਹ ਕਿਉਂ ਇਹ ਛਾਂਟੇ ਖਾ ਰਿਹਾ, ਗੁਲਾਮਾਂ ਵਾਲਾ ਜੀਵਨ ਬਸਰ ਕਰ ਰਿਹਾ? ਉਹਦਾ ਇੱਕੋ ਹੀ ਕਾਰਨ ਹੈ ਕਿ ਸ਼ੇਰ ਆਪਣੀ ਤਾਕਤ ਨੂੰ ਭੁੱਲ ਚੁੱਕਿਆ। ਵਾਹਿਗੁਰੂ ਨੇ ਤਾਂ ਇੰਨੀ ਜਾਨ ਉਹਦੇ 'ਚ ਪਾਈ ਹੈ ਕਿ ਉਹ ਉਸ ਜਾਨ ਨੂੰ, ਉਸ ਤਾਕਤ ਨੂੰ ਯਾਦ ਕਰੇ, ਜਿਹੜਾ ਵਿਅਕਤੀ ਨੇੜੇ ਆਵੇ ਉਹਨੂੰ ਨੌਂਦਰਾਂ ਨਾਲ ਵਿਚਾਲੋਂ ਪਾੜ ਸਕਦਾ ਹੈ। ਲੇਕਿਨ ਉਹ ਵਾਹਿਗੁਰੂ ਦੀ ਇਸ ਬਖਸ਼ਿਸ਼ ਨੂੰ ਭੁੱਲਿਆ ਹੋਇਆ, ਉਹਨੂੰ ਕਿਸੇ ਵੀ ਤਰੀਕੇ ਇਹ ਤਾਕਤ ਭੁਲਾ ਦਿੱਤੀ ਗਈ ਹੈ, ਜਾਂ ਉਹ ਭੁੱਲ ਗਿਆ, ਇਸ ਕਰਕੇ ਗੁਲਾਮਾਂ ਵਾਲਾ ਜੀਵਨ ਬਸਰ ਕਰ ਰਿਹਾ। ਬੰਗਾਲ ਦੇ ਵਿੱਚ ਸਰਕਸਾਂ ਕਾਫੀ ਹੁੰਦੀਆਂ ਸੀ ਪਿੱਛੇ ਜੇ। ਉੱਥੇ ਸਰਕਾਰ ਨੇ ਕਾਨੂੰਨ ਬਣਾਇਆ ਕਿ ਤੁਸੀਂ ਜਾਨਵਰਾਂ ਦੇ ਉੱਤੇ ਤਸ਼ੱਦਦ ਨਹੀਂ ਕਰਨਾ। ਸਰਕਸਾਂ ਵਾਲਿਆਂ ਨੇ ਉਹ ਸਾਰੇ ਜਾਨਵਰ ਜੰਗਲਾਂ ਦੇ ਵਿੱਚ ਛੱਡ ਦਿੱਤੇ, ਤਾਂ ਸ਼ੇਰ ਵੀ ਜੰਗਲਾਂ 'ਚ ਛੱਡੇ ਗਏ। ਉਹਨਾਂ ਸ਼ੇਰਾਂ ਦਾ ਸ਼ਿਕਾਰ ਪਤਾ ਕਿਹਨੇ ਕੀਤਾ ਜੀ? ਖਬਰਾਂ ਲੱਗੀਆਂ ਸੀ ਵੱਡੀਆਂ ਵੱਡੀਆਂ, ਜੰਗਲ ਦੇ ਸੂਰਾਂ ਨੇ ਸ਼ੇਰਾਂ ਦਾ ਸ਼ਿਕਾਰ ਕੀਤਾ। ਕਿਹੜੇ ਸ਼ੇਰਾਂ ਦਾ ਭਲਾ? ਸਰਕਸ ਵਾਲੇ ਸ਼ੇਰਾਂ ਦਾ। ਜਿਹੜੇ ਸ਼ੇਰ ਆਪਣੇ ਮੂਲ ਨੂੰ ਭੁੱਲ ਗਏ ਸੀ, ਆਪਣੇ ਅਸਲੇ ਨੂੰ ਭੁੱਲ ਗਏ ਸੀ, ਆਪਣੀ ਤਾਕਤ ਨੂੰ ਭੁੱਲ ਗਏ ਸੀ, ਉਹ ਸ਼ੇਰ ਸੂਰਾਂ ਦਾ ਸ਼ਿਕਾਰ ਬਣੇ। ਆਹ ਜਿਹੜੇ ਸਾਨੂੰ ਵੀ ਅੱਜ ਛਾਂਟੇ ਪੈ ਰਹੇ ਨੇ ਨਾ, ਐਂਜ਼ਾਇਟੀ, ਫੀਅਰ, ਫੋਬੀਆ, ਟਰੋਮਾਸਟ, ਜੋ ਵੀ ਹੈ ਇਹ ਸਾਰਾ ਸਮਾਨ, ਇਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਵੀ ਆਪਣੇ ਮੂਲ ਨੂੰ ਭੁੱਲੇ ਹੋਏ ਹਾਂ। ਜਿਹੜੀ ਤਾਕਤ ਸਾਨੂੰ ਵਾਹਿਗੁਰੂ ਨੇ ਬਖਸ਼ੀ ਹੈ, ਸਾਨੂੰ ਉਸ ਤਾਕਤ ਦਾ ਕੋਈ ਅਹਿਸਾਸ ਨਹੀਂ ਹੈ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰੂ 'ਤੇ ਭਰੋਸਾ ਰੱਖ ਕੇ ਕਹਿ ਰਿਹਾ, ਮੇਰੀ ਆਪਣੇ ਆਪ 'ਚ ਔਕਾਤ ਕੋਈ ਨਹੀਂ, ਕਿ ਮੈਂ ਇਹ ਪ੍ਰੈਕਟੀਕਲ ਤਜਰਬੇ ਕੀਤੇ ਕਿ ਲੋਕ ਮਾਨਸਿਕ ਸਮੱਸਿਆਵਾਂ ਤੋਂ ਬਿਨਾਂ ਕਿਸੇ ਮੈਡੀਸਨ ਤੋਂ ਵੀ, ਮੈਂ ਕੋਈ ਦਾਅਵਾ ਉਸ ਤਰ੍ਹਾਂ ਦਾ ਨਹੀਂ ਕਰ ਰਿਹਾ, ਇੱਥੇ ਜਿਹੜੇ ਰੂਲ ਨੇ ਉਹਨਾਂ ਨੂੰ ਤੁਸੀਂ ਫੋਲੋ ਕਰਨਾ, ਮੈਨੂੰ ਪਤਾ ਨਹੀਂ, ਕਿ 100% ਠੀਕ ਰਹਿ ਸਕਦੇ ਨੇ। ਕਿਉਂਕਿ ਜਿਹੜਾ ਸਿੱਖੀ ਦੇ ਵਿੱਚ ਪ੍ਰੋਟੋਕੋਲ ਦਿੱਤਾ ਗਿਆ ਨਾ ਸਾਨੂੰ ਗੁਰੂ ਪਾਤਸ਼ਾਹ ਨੇ, ਪਿਆਰਿਓ, ਮੈਂ 2008 ਤੋਂ ਪ੍ਰਚਾਰ ਦੀ ਸੇਵਾ ਨਿਭਾ ਰਿਹਾ, ਲੇਕਿਨ ਪਿਛਲੇ 5-6 ਸਾਲ ਮੈਂ ਇੱਕੋ ਟੌਪਿਕ ਨੂੰ ਪੜ੍ਹਿਆ, ਸੁਣਿਆ, ਪ੍ਰੈਕਟੀਕਲ ਕੀਤਾ, ਉਸ ਹੀ ਮਨ ਵੱਡੇ ਵੱਡੇ ਮਾਇੰਡ ਕੋਚ ਜਿਨ੍ਹਾਂ ਨੂੰ ਇੱਕ ਵਾਰੀ ਮਿਲਣ ਦੀ ਫੀਸ 50,000 ਤੋਂ ਸ਼ੁਰੂ ਹੋ ਕੇ 1-1.25 ਲੱਖ ਤੱਕ ਜਾਂਦੀ ਹੈ, ਮੈਂ ਇਹੋ ਜਿਹੇ ਕਈ ਬੰਦਿਆਂ ਨੂੰ ਮਿਲਿਆ, ਇੱਥੇ ਖਰਚਾ ਵੀ ਕੀਤਾ ਕਾਫੀ, 7-8 ਲੱਖ ਰੁਪਇਆ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਤੁਸੀਂ ਥੋੜ੍ਹੀ ਜਿਹੀ ਗੱਲ ਨੂੰ ਸੀਰੀਅਸ ਹੋ ਕੇ ਸੁਣ ਲਓ ਕਿ ਗੱਲ ਕਾਫੀ ਗੰਭੀਰ ਹੈ, ਸਮਝਣ ਵਾਲੀ ਹੈ। ਔਰ ਜਦੋਂ ਮੈਂ ਉਹ ਸਾਰਾ ਸਿਲੇਬਸ ਪੜ੍ਹਿਆ, 80+ ਕਿਤਾਬਾਂ ਇਸੇ ਟੌਪਿਕ 'ਤੇ ਪੜ੍ਹੀਆਂ ਚੰਗੀ ਤਰ੍ਹਾਂ, ਫਿਰ ਪ੍ਰੈਕਟੀਕਲ ਕੀਤੇ, ਅਤੇ ਮੈਂ ਹੈਰਾਨ ਹੋਇਆ ਕਿ ਜਿਹੜੇ ਵੱਡੇ ਵੱਡੇ ਮਾਇੰਡ ਕੋਚ ਜੋ ਗੱਲਾਂ ਲੋਕਾਂ ਨੂੰ ਸਮਝਾ ਰਹੇ ਨੇ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਉਹ ਬਖਸ਼ਿਸ਼ ਸੁਭਾਵਕੀ ਸੌਖੇ ਸ਼ਬਦਾਂ 'ਚ ਹੀ ਸਾਨੂੰ ਮਿਲਿਆ ਹੋਇਆ ਸਾਰਾ ਕੁਛ, ਪਰ ਸਾਨੂੰ ਉਸ ਬਖਸ਼ਿਸ਼ ਦਾ ਅਹਿਸਾਸ ਨਹੀਂ ਹੁੰਦਾ ਕਈ ਵਾਰੀ। ਕਿੱਡੀ ਕਿੱਡੀ ਕਮਾਲ ਦੀ ਗੱਲ ਹੈ। ਮਨ ਬਾਰੇ ਮੈਂ ਮੋਟੇ ਰੂਪ 'ਚ ਥੋੜ੍ਹੇ ਜਿਹੇ ਨੁਕਤੇ ਸਾਂਝੇ ਕਰ ਰਿਹਾ।

ਦੇਖੋ ਜਿੰਨੀਆਂ ਮਾਨਸਿਕ ਪ੍ਰੋਬਲਮਸ ਨੇ ਇੱਕ ਇੱਕ ਕਰਕੇ ਆਪਾਂ ਬਾਣੀ ਵਿੱਚੋਂ ਸਮਝ ਲੈਂਦੇ ਹਾਂ ਇੱਕ ਇੱਕ ਪ੍ਰਮਾਣ ਰਾਹੀਂ, ਫਿਰ ਥੋੜ੍ਹੀ ਜਿਹੀ ਗੱਲ ਮਨ ਦੀ ਕਰਾਂਗੇ ਜਿੰਨਾ ਕੁ ਸਮਾਂ ਬਚਿਆ। ਇੱਕ ਤਾਂ ਸਾਡੇ ਭੈਣ ਭਰਾ ਆਮ ਤੌਰ 'ਤੇ ਤੁਹਾਨੂੰ ਮਿਲਣਗੇ ਜਿਹੜੇ ਕਹਿੰਦੇ ਜੀ ਚਿੰਤਾ ਬਹੁਤ ਹੈ, ਫਿਕਰ ਕਰਦੇ ਆ, ਟੈਨਸ਼ਨ ਜੀ ਹੁੰਦੀ ਹੈ। ਇਹ ਚਿੰਤਾ ਵਾਲੇ ਲੋਕ ਦੋ ਤਰ੍ਹਾਂ ਦੇ ਆ। ਇੱਕ ਉਹ ਲੋਕ ਨੇ ਜੇ ਉਹਨਾਂ ਨੂੰ ਚਿੰਤਾ ਦਾ ਕਾਰਨ ਪੁੱਛਿਆ ਜਾਵੇ ਵੀ ਜਿਹੜੀ ਟੈਨਸ਼ਨ ਲੈਂਦਾ ਉਹਦਾ ਕੋਈ ਕਾਰਨ ਹੈ, ਉਹਨਾਂ ਦਾ ਸੱਚੀ ਉਹ ਕੋਈ ਨਾ ਕੋਈ ਰੀਜ਼ਨ ਹੁੰਦਾ। ਮੇਰੇ ਕੋਲ ਪਿੱਛੇ ਜੇ ਇੱਕ ਭੈਣ ਆਈ ਸੀ ਕਨੇਡਾ ਤੋਂ ਪੰਜਾਬ ਦੇ ਵਿੱਚ, ਕਿਸੇ ਪਖੰਡੀ ਦੇ ਚੱਕਰ 'ਚ ਫਸ ਕੇ ਉਹਨੂੰ 1 ਕਰੋੜ ਰੁਪਈਆ ਟ੍ਰਾਂਸਫਰ ਕਰਤਾ ਇੱਕ ਵਾਰੀ, ਉਸ ਤੋਂ ਬਾਅਦ ਟੈਨਸ਼ਨ ਵਿੱਚ ਚਲੀ ਗਈ। ਕੋਈ ਨਾ ਕੋਈ ਰੀਜ਼ਨ ਸੀਗਾ ਚਿੰਤਾ ਦਾ ਵੀ ਇੰਨੇ ਪੈਸੇ ਕੁਦਮ ਭੇਜਦੇ। ਇੱਦਾਂ ਦੇ ਬਹੁਤ ਸਾਰੇ ਕੇਸ ਹੈ, ਕੋਈ ਨਾ ਕੋਈ ਰੀਜ਼ਨ ਹੈ ਉਹਦਾ। ਉਹਦਾ ਹੱਲ ਵੀ ਹੈ ਸਤਿਗੁਰੂ ਦੀ ਬਾਣੀ 'ਚ, ਜਾਂ ਫਿਰ ਹੋਰ ਇਹੋ ਜਿਹੜੇ ਘਾਟੇ ਪੈ ਜਾਂਦੇ ਆ ਬੰਦੇ ਨੂੰ, ਜਾਂ ਫਿਰ ਚਿੰਤਾ ਹੈ ਇੱਕ ਲੋਕਾਂ ਨੂੰ ਆਮ, ਉਹ ਕਹਿੰਦੇ ਜੀ ਜਵਾਕਾਂ ਦੀ ਚਿੰਤਾ, ਬੱਚਿਆਂ ਦਾ ਬਾਹਲਾ ਫਿਕਰ ਰਹਿੰਦਾ। ਇੱਕ ਤਾਂ ਸਭ ਤੋਂ ਵੱਡਾ ਝੂਠ ਸਾਡੇ ਮਨ ਵਿੱਚ ਪੱਕਾ ਵਸਿਆ ਪਿਆ ਕਿ ਜਵਾਕਾਂ ਨੂੰ ਅਸੀਂ ਪਾਲਦੇ ਹਾਂ, ਇਹ ਸਭ ਤੋਂ ਵੱਡਾ ਝੂਠ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੁਤਾਬਕ ਜਦੋਂ ਨਿਗਾਹ ਮਾਰ ਕੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਮਾਰੇ, ਇਹ ਇਕੱਲਾ ਪੜ੍ਹਨ ਵਾਸਤੇ ਥੋੜ੍ਹਾ ਜੀ, ਮੰਨਣ ਲਈ ਸੀਗਾ ਨਾ। ਅਤੇ ਜੇ ਸੱਚੀਓਂ ਸਾਨੂੰ ਅਜੇ ਵੀ ਇਹ ਹੈ ਕਿ ਜਵਾਕਾਂ ਨੂੰ ਅਸੀਂ ਪਾਲ ਰਹੇ ਹਾਂ, ਤਾਂ ਸਾਨੂੰ ਘੱਟੋ ਘੱਟ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਤਾਂ ਇੱਕ ਵਾਰੀ ਫਿਰ ਤੋਂ ਧਿਆਨ ਨਾਲ ਵਿਚਾਰਨਾ ਚਾਹੀਦਾ। ਮੈਂ ਉਹਦੇ ਵਿਸਥਾਰ 'ਚ ਨਹੀਂ ਜਾਂਦਾ, ਸਿਰਫ ਇਸ਼ਾਰਾ ਮਾਤਰ 3-4 ਨੁਕਤੇ ਸਾਂਝੇ ਕਰ ਦਿੰਦਾ ਤੁਹਾਡੇ ਤੋਂ ਹੁੰਗਾਰਾ ਭਰਾ ਕੇ, ਤਾਂ ਜੋ ਅਸੀਂ ਥੋੜ੍ਹਾ ਜਿਹਾ ਇਸ ਗੱਲੋਂ ਰਿਲੈਕਸ ਹੋਈਏ, ਅਸੀਂ ਉਹਦੇ 'ਤੇ ਛੱਡੀਏ ਨਾ ਥੋੜ੍ਹੀ ਜਿਹੀ ਗੱਲ। ਤੁਸੀਂ ਵੇਖੋ 7 ਵਰ੍ਹਿਆਂ ਦੀ ਉਮਰ ਹੈ, 7 ਵਰ੍ਹਿਆਂ ਦੀ ਉਮਰ ਹੈ ਜਦੋਂ ਪਿਤਾ ਜੀ ਵੀ ਚੱਲ ਵਸੇ, ਮਾਤਾ ਪਹਿਲਾਂ ਚਲੀ ਗਈ ਸੀ ਨਾ, ਭਾਈ ਜੇਠਾ ਜੀ। ਜਦੋਂ 7 ਵਰ੍ਹਿਆਂ ਦਾ ਇਹ ਬੱਚਾ ਆਪਣੇ ਹਾਣੀਆਂ ਨਾਲ ਖੇਡਣ ਲੱਗਦਾ ਲਾਹੌਰ ਦੇ ਚੂਨਾ ਮੰਡੀ ਬਾਜ਼ਾਰ 'ਚ, ਜਿਸ ਬੱਚੇ ਨਾਲ ਖੇਡਣ ਲੱਗਦਾ ਉਹਦੀ ਬੱਚੇ ਦੀ ਮਾਂ ਉਸ ਜਵਾਕ ਨੂੰ ਪਾਸੇ ਕਰਦੀ ਹੈ, ਕੁਛ ਕਹਿ ਦਿੰਦੀ ਹੈ, ਜਾਂ ਉਹਦਾ ਪਿਓ ਇੱਕ ਪਾਸੇ ਸੱਦ ਕੇ ਆਪਣੇ ਜਵਾਕ ਨੂੰ ਪਤਾ ਨਹੀਂ ਕੀ ਕਹਿੰਦਾ। ਜਿਹੜਾ ਨਿਆਣਾ ਚੰਗਾ ਭਲਾ ਭਾਈ ਜੇਠੇ ਨਾਲ ਖੇਡ ਰਿਹਾ ਹੁੰਦਾ ਨਾ, ਉਹ ਮੁੜ ਕੇ ਭਾਈ ਜੇਠੇ ਨਾਲ ਅੱਖ ਹੀ ਨਹੀਂ ਮਿਲਾਉਂਦਾ। ਭਾਈ ਜੇਠਾ ਹੈਰਾਨ ਹੈ ਵੀ ਜਿਹੜੇ ਬੱਚੇ ਨਾਲ ਵੀ ਖੇਡਣ ਲੱਗਦਾ ਉਹ ਇਵੇਂ ਕਰਦਾ। ਇੱਕ ਦਿਨ ਭਾਈ ਜੇਠਾ ਕਿਸੇ ਬੱਚੇ ਨਾਲ ਖੇਡ ਰਿਹਾ, ਇੱਕ ਮਾਂ ਨੇ ਉਸ ਬੱਚੇ ਨੂੰ ਫੜਿਆ ਪਾਸੇ ਲਿਜਾ ਕੇ, ਜਦੋਂ ਕੁਛ ਕਹਿ ਰਹੀ ਸੀ ਨਾ, ਭਾਈ ਜੇਠੇ ਨੇ ਥੋੜ੍ਹਾ ਜਿਹਾ ਹੁਸ਼ਿਆਰੀ ਨਾਲ ਉਸ ਬੱਚੇ ਨੂੰ ਸੁਣਿਆ, ਮਾਂ ਨੂੰ ਸੁਣਿਆ ਕੀ ਕਹਿੰਦੀ ਹੈ। ਮਾਂ ਕਹਿ ਰਹੀ ਸੀ ਪੁੱਤ ਆਪਸ ਵਿੱਚ ਜਿਵੇਂ ਮਰਜ਼ੀ ਖੇਡੋ ਸਾਰੇ ਰਲ ਕੇ, ਪਰ ਲਾਹੌਰ ਦੇ ਵਿੱਚ ਇੱਕੋ ਹੀ, ਮੈਂ ਉਹ ਸ਼ਬਦ ਵਰਤਾਂਗਾ ਮਾਫੀ ਮੰਗ ਕੇ ਸਮਝਣ ਲਈ, ਨਿਭਾਗਾ ਵਿਅਕਤੀ ਇੱਕੋ ਹੀ ਹੈ। ਖੇਡਣਾ ਦੂਰ ਇਹਨੂੰ ਤਾਂ ਮੱਥੇ ਲਾਇਆ ਵੀ ਮਾੜਾ ਹੈ, ਜੰਮਦਾ ਹੀ ਆਪਣੇ ਮਾਂ ਬਾਪ ਨੂੰ ਖਾ ਗਿਆ। ਕੀ ਕਹਿੰਦੇ ਸੀ ਲੋਕੀ, ਭਾਈ ਜੇਠੇ ਨੂੰ ਮੱਥੇ ਲਾਇਆ ਮਾੜਾ, ਇਹ ਲੋਕਾਂ ਦੀ ਸੋਚ ਹੈ। ਜਦੋਂ ਨਾਨੀ ਵਾਸਰਕਿਆਂ ਤੋਂ ਆਪਣੇ ਦੋਹਤੇ ਦਾ ਆ ਕੇ ਹਾਲ ਵੇਖਦੀ ਹੈ, ਹਾਲਾਤਾਂ ਨੂੰ ਵੇਖ ਕੇ ਉਹਨੂੰ ਨਾਲ ਲਿਜਾਣ ਦਾ ਫੈਸਲਾ ਕਰਦੀ ਹੈ ਨਾ, ਜਿਸ ਦਿਨ ਨਾਨੀ ਦੇ ਭਾਈ ਜੇਠੇ ਦੇ ਘਰ ਨੂੰ ਜਿੰਦਾ ਲਾਇਆ, ਉਸ ਦਿਨ ਸਾਰਾ ਆਸ ਗੁਆਂਢ ਕੀ ਸੋਚਦਾ ਸੀ ਕਿ ਜੇਠੇ ਦੇ ਘਰ ਨੂੰ ਤਾਂ ਜਿੰਦਾ ਪੱਕਾ ਹੀ ਲੱਗ ਗਿਆ ਤੇ ਜਿੰਦਾ ਕਦੇ ਖੁੱਲਣਾ ਨਹੀਂ। ਤੁਹਾਨੂੰ ਪਤਾ ਕਿ ਵਾਸਰ ਕੇ ਆ ਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ, ਨਾਨੀ ਦੇ ਅੰਦਰ ਵੀ ਇੱਛਾ ਹੁੰਦੀ ਹੈ, ਉਹ ਆਪਣੇ ਆਸ ਗੁਆਂਢ 'ਚ ਗੱਲ ਕਰਦੀ ਹੈ, ਭੈਣੇ ਸਾਡੇ ਵੀ ਦਿਨ ਫਿਰਨਗੇ, ਬਦਲਣਗੇ ਹਾਲਾਤ, ਮੇਰਾ ਜੇਠਾ ਵੀ ਵੱਡਾ ਹੋਊ, ਇਹਦਾ ਵੀ ਵਿਆਹ ਕਰਾਂਗੇ। ਹੁੰਦਾ ਹੀ ਹੈ ਨਾ ਮਾਂ ਬਾਪ ਦੇ, ਨਾਨਾ ਨਾਨੀ ਦੇ, ਦਾਦਾ ਦਾਦੀ ਦੇ ਮਨਾਂ 'ਚ, ਪਰ ਉਹਦਾ ਮਜ਼ਾਕ ਉੱਡਦਾ। ਇੱਕ ਭੈਣ ਨੇ ਭਾਈ ਜੇਠੇ ਦੀ ਨਾਨੀ ਨੂੰ ਇੱਕ ਪਾਸੇ ਸੱਦ ਕੇ ਕਿਹਾ ਕਿ ਭੈਣੇ ਆਪਣੇ ਜੇਠੇ ਦੀ ਵਿਆਹ ਦੀ ਗੱਲ ਨਾ ਛੇੜਿਆ ਕਰ ਤੀਜੇ ਦਿਨ। ਕਿਉਂ? ਕਹਿੰਦੀ ਮੇਰੇ 'ਤੇ ਗੁੱਸਾ ਨਾ ਕਰੀ, ਪਰ ਜਦੋਂ ਤੂੰ ਵਿਆਹ ਦੀ ਗੱਲ ਛੇੜਦੀ ਹੈ ਤਾਂ ਤੇਰਾ ਮਜ਼ਾਕ ਬਹੁਤ ਉੱਡਦਾ ਜਦੋਂ ਤੂੰ ਚਲੀ ਜਾਂਦੀ। ਆਪਣੀਆਂ ਸਾਰੀਆਂ ਆਂਢਣਾਂ ਗੁਆਂਢਣਾਂ ਇੱਕੋ ਗੱਲ ਕਰਦੀਆਂ ਨੇ ਕਿ ਆਪ ਤਾਂ ਭੁੱਖੇ ਸੌਂਦੇ ਆ, ਬਗਾਨੀ ਧੀ ਨੂੰ ਕਿਵੇਂ ਰਜਾਊਗਾ।
ਤੇ ਸਭ ਦਾ ਇੱਕੋ ਇੱਕ ਮਤ ਹੈ ਤੇਰੇ ਜੇਠੇ ਪ੍ਰਤੀ ਕਿ ਤੇਰੇ ਜੇਠੇ ਦਾ ਵਿਆਹ ਨਹੀਂ ਆਉਣਾ। ਹੁਣ ਇਹ ਚਾਰ ਗੱਲਾਂ ਤੁਸੀਂ ਜਵਾਬ ਦਿਓ। ਲੋਕੀ ਕਹਿੰਦੇ ਸੀ ਕਿ ਜੇਠੇ ਨੂੰ ਮੱਥੇ ਲਾਇਆ ਮਾੜਾ। ਉਹ ਜੇਠਾ ਜਦੋਂ ਗੁਰੂ ਦੀ ਸ਼ਰਨ 'ਚ ਆਇਆ ਤੇ ਅੱਜ ਉਹਦੇ ਘਰ ਨੂੰ ਮੱਥਾ ਟੇਕਣ ਵਾਸਤੇ 2.5-3 ਘੰਟੇ ਲਾਈਨ 'ਚ ਲੱਗਦੇ ਆ। ਲੋਕੀ ਕਹਿੰਦੇ ਸੀ ਜੇਠੇ ਦੇ ਘਰ ਨੂੰ ਜਿੰਦਾ ਪੱਕਾ ਲੱਗ ਗਿਆ, ਜਿੰਦਾ ਕਦੇ ਖੁੱਲਣਾ ਨਹੀਂ। ਆਪਾਂ ਜਿੰਨੇ ਬੈਠੇ ਹਾਂ ਨਾ, ਸਾਡੇ ਸਭ ਦੇ ਘਰ ਨੂੰ ਇੱਕ ਨਾ ਇੱਕ ਦਿਨ ਜਿੰਦਾ ਲੱਗਦਾ। ਕਈ ਵਾਰੀ ਸਾਰਾ ਪਰਿਵਾਰ ਜਾਣਾ ਹੁੰਦਾ, ਲੌਕ ਕਰ ਆਉਂਦੇ ਹਾਂ। ਪਰ ਭਾਈ ਜੇਠੇ ਦੇ ਘਰ ਦੇ ਦਰਵਾਜ਼ੇ ਚੰਗੀ ਤਰ੍ਹਾਂ ਵੇਖਿਓ, ਬਾਹਰਲੇ ਪਾਸੇ ਜਿੰਦਾ ਛੱਡੋ, ਕੁੰਡੇ ਵੀ ਨਹੀਂ ਲੱਗੇ ਹੋਏ, ਜਿੰਦਾ ਕਦੇ ਲੱਗਦਾ ਨਹੀਂ। ਲੋਕੀ ਕਹਿੰਦੇ ਸੀ ਬਗਾਨੀ ਧੀ ਨੂੰ ਕਿਵੇਂ ਰਜਾਊ, ਭੁੱਖਾ ਸੌਂਦਾ। ਭਾਵੇਂ ਉਹਦੇ ਘਰ ਨੂੰ ਲੁੱਟਣ ਵਾਲਿਆਂ ਨੇ ਵੀ ਬਹੁਤ ਜ਼ੋਰ ਲਾ ਰੱਖਿਆ, ਪਰ ਫਿਰ ਵੀ ਉਹਦਾ ਘਰ ਏਡਾ ਸਮਰੱਥ ਹੈ ਕਿ ਹਜ਼ਾਰਾਂ ਲੋਕਾਂ ਨੂੰ ਰਜਾ ਰਿਹਾ। ਚੌਥੀ ਬੇਨਤੀ, ਲੋਕੀ ਕਹਿੰਦੇ ਸੀ ਜੇਠੇ ਦਾ ਵਿਆਹ, ਬੋਲੋ ਜੀ, ਨਹੀਂ ਹੋਣਾ। ਇਹੀ ਕਹਿੰਦੇ, ਜੇਠੇ ਦਾ ਵਿਆਹ ਨਹੀਂ ਹੋਣਾ। ਵਿਆਹ ਤਾਂ ਬੜਾ ਸਿਰੇ ਦਾ ਹੋਇਆ, ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਨਾਲ ਹੋਇਆ ਨਾ। ਲੋਕੀ ਕਹਿੰਦੇ ਸੀ ਜੇਠੇ ਦਾ ਵਿਆਹ ਨਹੀਂ ਹੋਣਾ। ਮੈਂ ਕਹਿੰਦਾ ਅੱਜ ਸਿੱਖ ਦਾ ਵਿਆਹ ਭਾਈ ਜੇਠੇ ਤੋਂ ਬਿਨਾਂ ਨਹੀਂ ਹੁੰਦਾ। ਜਦੋਂ ਸਿੱਖ ਲੜਕਾ ਲੜਕੀ ਗ੍ਰਸਥ ਮਾਰਗ 'ਚ ਪ੍ਰਵੇਸ਼ ਕਰਦੇ ਹੈ, ਗੁਰੂ ਰਾਮਦਾਸ ਮਹਾਰਾਜ ਵੱਲੋਂ ਬਖਸ਼ੀ ਬਾਣੀ ਲਾਵਾਂ ਹੀ ਪੜ੍ਹੀਆਂ ਜਾਂਦੀਆਂ। ਇਹ ਸਿਰਫ ਮੈਂ ਇਸ਼ਾਰਾ ਮਾਤਰ ਬੇਨਤੀ ਕੀਤੀ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਜਵਾਕਾਂ ਨੂੰ ਪਾਲ ਰਹੇ, ਇਹਦੀ ਵੀ ਫਿਕਰ ਕਰਦੇ ਲੋਕੀ। ਚਲੋ ਫਿਕਰ ਵਾਲੇ, ਇੱਕ ਤਾਂ ਗੁਰੂ ਸਾਹਿਬ ਦੀ ਬਾਣੀ, ਜਦੋਂ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਰਾਖੇਗਾ ਸਿਰਜਣਹਾਰ, ਜਾਂ ਹੋਰ ਕਿੰਨੀਆਂ ਮਿਸਾਲਾਂ ਨੇ ਕਿ ਮਾਂ ਦੇ ਪੇਟ ਵਿੱਚ ਵੀ ਪਾਲ ਰਿਹਾ। ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਬੇਬਹਿ ਨਾ ਜਾਣਸ ਕੋਈ, ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਰਹਾਉ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਥਰ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਰਾਹੀ। ਗੁਰਬਾਣੀ ਦੇ ਵਿੱਚ ਐਸਾ ਪੱਖ ਹੈ, ਜਦੋਂ ਗੁਰੂ ਸਾਹਿਬ ਸਾਨੂੰ ਹੌਸਲਾ ਦਿੰਦੇ ਹੈ ਕਿ ਤੂੰ ਡੋਲ ਨਾ, ਫਿਕਰ ਨਾ ਕਰ। ਜਿਹੜਾ ਰੀਜ਼ਨ ਹੈ ਕੋਈ ਨਾ ਕੋਈ, ਅਸੀਂ ਗੁਰਬਾਣੀ ਦੇ ਰਾਹੀਂ ਉਸ ਨੂੰ ਠੀਕ ਕਰ ਸਕਦੇ ਹਾਂ। ਉੱਦਮ ਕਰਨ ਨੂੰ ਕਿਹਾ ਪਰ ਨਾਲ ਸਮਝਾਇਆ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ। ਤੁਰਕੀ ਬਾਣੀ ਆਈ ਤਿੰਨ ਸਗਲੀ, ਬੋਲੋ ਜੀ, ਤਿੰਨ ਸਗਲੀ। ਹੁਣ ਵੇਖੋ, ਤੁਰਕੀ ਬਾਣੀ ਨਾਲ ਆਪਾਂ ਜੁੜੇ ਹੋਏ ਹਾਂ ਤੇ ਸਾਡੀ ਚਿੰਤਾ ਤਾਂ ਮਿਟ ਜਾਣੀ ਚਾਹੀਦੀ ਨਾ। ਆਮ ਲੋਕ ਚਿੰਤਾ ਵਿੱਚ ਹੋ ਸਕਦੇ ਆ, ਉਹਨਾਂ ਨੂੰ ਹੋਵੇ ਐਂਜਾਇਟੀ, ਫੀਅਰ, ਫੋਬੀਆ, ਕੋਈ ਗੱਲ ਨਹੀਂ, ਗੱਲ ਸਮਝ ਆਉਂਦੀ ਹੈ। ਪਰ ਅੱਜ ਸਿੱਖ ਕਹਿ ਰਿਹਾ ਕਿ ਮੈਨੂੰ ਡਿਪਰੈਸ਼ਨ ਹੈ, ਕਮਾਲ ਦੀ ਗੱਲ ਹੈ। ਮੈਨੂੰ ਸਮਝਾਓਗੇ ਪੂਰੀ ਹਿਸਟਰੀ ਦੇ ਵਿੱਚੋਂ ਕਿ ਸਿੱਖ ਤੇ ਚਿੰਤਾ ਕਦੇ ਇਕੱਠੇ ਹੋ ਸਕਦੇ ਆ? ਸਿੱਖ ਨੂੰ ਵੀ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਦਸੇ ਪਾਤਸ਼ਾਹੀ ਦਾ ਇਤਿਹਾਸ ਪੜ੍ਹੋ, ਕਦੇ ਤੁਹਾਨੂੰ ਨੀਂਦ ਦਾ ਜ਼ਿਕਰ ਨਹੀਂ ਮਿਲਣਾ। ਨੀਂਦ ਦਾ ਜ਼ਿਕਰ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਦਾ ਉਦੋਂ ਮਿਲਦਾ ਜਦੋਂ ਸਾਰਾ ਸਰਬੰਸ ਕੁਰਬਾਨ ਕਰਵਾ ਕੇ ਮਾਛੀ ਬਾੜੇ ਦੇ ਜੰਗਲ 'ਚ ਸੌਂਗੇ, ਸਰਾਣਾ ਟਿੰਡ ਦਾ, ਇੰਪੋਰਟਡ ਗੱਦੇ ਨਹੀਂ ਹਨ, ਜੰਗਲ 'ਚ ਸੁੱਤੇ ਹੈ। ਗੁਰੂ ਨੇ ਐਸੇ ਪੂਰਨੇ ਪਾਏ ਹੈ ਕਿ ਮੇਰੇ ਸਿੱਖ ਦੀ ਕਿਸੇ ਵੀ ਹਾਲਾਤ ਵਿੱਚ ਨੀਂਦ ਡਿਸਟਰਬ ਨਹੀਂ ਹੋ ਸਕਦੀ। ਪਰ ਸਾਡੀ ਡਿਸਟਰਬ ਕਿਉਂ ਹੈ? ਇਹਦਾ ਮਤਲਬ ਅਸੀਂ ਉਸ ਕਿਸਮ ਦੇ ਸਿੱਖ ਨਹੀਂ ਹੈਗੇ। ਫਿਰ ਇਮਾਨਦਾਰੀ ਨਾਲ ਸੋਚੀਏ, ਤੁਰਕੀ ਬਾਣੀ ਸਾਨੂੰ ਚਿੰਤਾਵਾਂ ਤੋਂ ਮੁਕਤ ਕਰਦੀ ਹੈ, ਪਰ ਇੱਕ ਸ਼ਰਤ ਹੈ ਪਿਆਰਿਓ, ਫਿਰ ਸੌਖੇ ਸ਼ਬਦ ਵਰਤ ਰਹੇ ਹਾਂ, ਪਾਣੀ ਪਿਆਸ ਬੁਝਾਉਂਦਾ। ਹਾਂਜੀ, ਪਾਣੀ ਪਿਆਸ ਬੁਝਾਉਂਦਾ, ਪਰ ਇੱਕ ਸ਼ਰਤ ਹੈ, ਉਹਨੂੰ ਗਲੇ ਤੋਂ ਹੇਠਾਂ ਲਿਜਾਣਾ ਪੈਂਦਾ। ਜੇ ਕੋਈ ਵਿਅਕਤੀ ਸਵੇਰ ਤੋਂ ਸ਼ਾਮ ਤੱਕ ਪਾਣੀ ਦੀਆਂ ਕੁਰਲੀਆਂ ਕਰੀ ਜਾਵੇ, ਉਹਦੀ ਪਿਆਸ ਬੁਝੇਗੀ? ਤੁਰਕੀ ਬਾਣੀ ਸਾਨੂੰ ਚਿੰਤਾਵਾਂ ਤੋਂ ਮੁਕਤ ਕਰਦੀ ਹੈ, ਪਰ ਤੁਰਕੀ ਬਾਣੀ ਨੂੰ ਵੀ ਧੁਰ ਅੰਦਰ ਲਿਜਾਣਾ ਹੁੰਦਾ। ਉਹ ਕਿਵੇਂ ਜਾਵੇਗੀ, ਕਿਵੇਂ ਸਾਡੇ ਸਬਕੌਨਸ਼ੀਅਸ ਮਾਇੰਡ ਦਾ ਹਿੱਸਾ ਬਣੇਗੀ, ਆਪਾਂ ਗੱਲ ਕਰਾਂਗੇ ਅੱਗੇ।
अजे मैं सिर्फ इको बेनती कर रहा कि चिंता वाले बंदे एक कारण है उन्होंने। कई भैन भरा ऐसे भी ने जिन्होंने चिंता है, पर जे पूछिए भी कादी चिंता है, कहंदी जी रंग लगे पए है सारे पासे ठीक ठाक है, ऐ पता नहीं भी कादी है, एहो जे भी ने फिकर तो है नहीं हैगा कहंदे, पर पता नहीं माड़ी जी गल ही मन नूं लग जांदी। इहनू मैं बहुत सौखे शब्दां च कह रहा, ध्यान दिओ गुरु सवारियो, आ मेरे हाथ दे विच इक पेन है, ध्यान नाल सुणियो प्लीज। हुण तुसीं मैनूं दसो कि इस पेन दे विच, जवाब दे दिओ फिर समझ आ जाए सौखे, इस पेन च कोई वजन होऊगा बहुत ज्यादा? हाँ जी, ठीक आम पेन नहीं है। हुण मैं इस पेन नूं अपने हाथ उत्ते टका लिया, इस तरह देखो तुहानूं लग रहा है कि मेरे हाथ नूं कोई तकलीफ हो रही होगी? हाँ जी, नहीं हो रही ना। पर जे मैं इस हल्के जे पेन नूं लगातार 3 घंटे इदां हाथ विच टका के रखा, फिर ते हाथ दुखण लग जाना, पहले ही हो जाना काम, है ना। इथों गल समझियो सौखे शब्दों च, कई लोग ने जेड़े बिल्कुल छोटी जी गल नूं लगातार दिमाग च बिठा के रखते हैं, गल भावें छोटी है, चिंता भावें छोटी है, पर उन्होंने लगातार दिमाग विच आलना बनाने वास्ते उन्हों थाउं देता, फिर खुशियां खेड़े वाले पंछी उड़ जाते हैं। चिंता वाले बंदे हन उदा इलाज गुरबाणी विच है, 100% है। ये गल मैं शरदा वस नहीं कह रहा, एक होंदा ना कि चलो ये धार्मिक लोग ने, इन्होंने ऐ जी कहना होंदा, मैं नहीं इदा कहिंदा, सच्ची गल है। तो दू एक एक पॉइंट आप समझ के चलते हैं। हुण बंदे हन जा फिर ओवर थिंकिंग, ये भी आम शब्द है, पूरा ट्रेंड है अज्ज कल, ओवर थिंकिंग जी रहिंदी है ना। ओवर थिंकिंग की है भी, मतलब हदों वध सोचना, उही राई का पहाड़ है, इदा कोई गल शुरू करता बंदा ऐ चलता हो बना लैंदा एड्डी कहानी, उदा ही। इहदा मतलब गुरु साहब ने जिहड़ा जपजी साहब की पहली पौड़ी च कहा, सहस सियाणपां लख होए तां इक ना चले नाल, ये ओवर थिंकिंग दा इलाज कीता होया ना। फिर इहदी बाणी च बहुत सारी व्याख्या पई है, बहुत वारी गुरु ने रखिया है, ये गल समझाई है वी तू हदों वध सियाणे बनन दा यतन नहीं करना, सियाणप चाहीदी है पर हदों वध नहीं, कि तू अपने आप नूं अंतम सच मन के बैठ जाए कि मैनू सारी समझ आ गई, बस मैनू ही दुनिया की अकल है, वह बंदे डिस्टर्ब हो जाते अक्सर। भाई वीर सिंह की कविता मेरे ख्याल कई सज्जणा ने पढ़ी होगी, बड़ी प्यारी है, उहदे च बड़ा कमाल कर दिओ, क्यों होया ते कीकू होया, ये ओवर थिंकिंग का इलाज ही किया उन्होंने, क्यों होया ते कीकू होया, खप खप मरे सियाने उस राह पवे क्यों जिंदे, जिस राह पूर मुहाने, भटकन छड लटकला इको, खीवी हो सुख माणी, होशां नालों मस्ती चंगी, रखदी सदा टिकाने। गुरु साहब कह रहे ने भोलिया भाओ गोबिंद मिलावे, भोले पाए मिले रघुराया। थोड़ा जा सी जतन करिए इस पासे आउण दा, जां फिर समस्या अजकल एक होर बहुत है, मैं कई पेशेंट नूं इत्थे मिलिया, OCD बहुत वड्डी प्रॉब्लम। OCD समझते हैं आप जी, बंदे 3-3 घंटे इशनान लई ला देंदे आ। जदों मैं इस फील्ड विच काम शुरू किया, मैनू लगता सी कि OCD वाला काम शायद सब तो सौखा होगा करना लोगों का, ठीक, पर मेरा यह प्रैक्टिकल तजर्बा रहा कि सब तो वध समा बार बार जिन्हां दीआं क्लासां लाउणियां पईआं ओह OCD वाले पेशेंट से, जिन्हां दे घरे ये प्रॉब्लम नहीं है उन्हां लई ये मजाक है। मैं भी इदां ही सोचता सी, कोई भैन आई वह मैनू कहंदी वीरे मैं 3 घंटे इशनान नहीं, मैं भैने इत्थे क्यों टाइम खराब कर दी, टाइम पीस ला लै ना उत्थे वाशरूम च। कहंदी नहीं मैं सारे जतन करके वेखे पर मन नूं शांति नहीं आउंदी, संतुष्टि नहीं हुंदी, 3-3 घंटे नहाई जाना बहुत जब है। हुण गुरु साहिब दा इलाज कर रहे ने, सोचै सोच न हो वई जे सोची लख वार, बकायदा गुरबाणी का एक पूरा शब्द, माता झूठी पिता भी झूठा, झूठे ही फल लागे। जदों इस शब्द नूं तुसीं अर्थां समेत वार वार पढ़ोगे, रिपीट करोगे अर्थां समेत,
ਪਹਿਲੇ ਸਟੈਪ 'ਤੇ ਅਰਥਾਂ ਸਮੇਤ ਪੜ੍ਹਨਾ ਪਊ। ਇਹ ਠੀਕ ਹੈ, ਫਿਰ ਹੌਲੀ ਹੌਲੀ ਹੋਰ ਗਹਿਰੇ ਅਰਥ ਸਮਝ ਆਈ ਜਾਂਦੇ ਨੇ, ਫਿਰ ਤੁਹਾਨੂੰ ਬਿਨਾਂ ਅਰਥਾਂ ਤੋਂ ਪੜ੍ਹ ਲਓ। ਵਾਰ ਵਾਰ ਰਿਪੀਟ ਕਰਨ ਪਿੱਛੇ ਕੀ ਸਾਇੰਸ ਹੈ ਉਹ ਮੈਂ ਅੱਗੇ ਜਾ ਕੇ ਗੱਲ ਕਰਦਾ। OCD ਦਾ ਇਲਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆ। ਓਵਰ ਥਿੰਕਿੰਗ ਹੈ, ਚਿੰਤਾ ਹੈ, OCD ਹੈ, ਜਾਂ ਜਿੰਨੀਆਂ ਵੀ ਸਮੱਸਿਆਵਾਂ ਨੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹਦਾ ਹੱਲ ਕਰਦੀ ਹੈ। ਜਿਹੜੀ ਪੋਜ਼ਿਟਿਵਿਟੀ ਲੋਕ ਲੱਭਦੇ ਫਿਰਦੇ ਆਸੇ ਪਾਸਿਓਂ ਮੋਟੀਵੇਸ਼ਨਲ ਸਪੀਕਰਾਂ ਤੋਂ, ਉਹ ਸਾਡੇ ਇਤਿਹਾਸ ਦੇ ਨੇੜੇ ਤੇੜੇ ਵੀ ਕਿਸੇ ਕੋਲ ਹੈ ਨਹੀਂ। ਤੁਸੀਂ ਵੇਖੋ, ਸਾਡਾ 1.25 ਲੱਖ ਹੁੰਦਾ, ਇੱਦੋਂ ਵੱਡੀ ਪੋਜ਼ਿਟਿਵਿਟੀ ਕੀ ਹੋਊਗੀ? ਛੋਲੇ ਬਦਾਮ ਹੁੰਦੇ ਨੇ, ਪੱਤੇ ਪੂਰੀਆਂ ਹੁੰਦੇ ਨੇ, ਪੋਜ਼ਿਟਿਵਿਟੀ ਦਾ ਸਿਖਰ ਹੈ। ਜਦੋਂ ਸਿੱਖ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਹੈ, ਉਦੋਂ ਉਹਨਾਂ ਨੂੰ ਟੇਸਟ ਕਾਹਦਾ ਆਉਂਦਾ ਜੀ? ਭਲਾ ਜਵਾਬ ਦਿਓ, ਜਿਵੇਂ ਤੁਹਾਡਾ ਮਨ ਕਹਿੰਦਾ। ਸਿੱਖ ਕਹਿੰਦੇ ਵੀ ਛੋਲਿਆਂ ਨੂੰ ਬਦਾਮ ਕਹਿ ਕੇ ਛਕੀ ਜਾਂਦੇ ਆ, ਉਹਨਾਂ ਨੂੰ ਉਦੋਂ, ਮੈਂ ਗੱਲ ਕਰ ਰਿਹਾ, ਉਹਨਾਂ ਨੂੰ ਟੇਸਟ ਸਵਾਦ ਕਾਹਦਾ ਆਉਂਦਾ ਹੋਊਗਾ? ਹਾਂਜੀ, ਹੁਣ ਤੁਹਾਨੂੰ ਔਖਾ ਲੱਗ ਰਿਹਾ ਹੋਊਗਾ ਰਾਹ ਭਰਨਾ, ਵੀ ਬੰਦਾ ਸਟੇਜ 'ਤੇ ਬੈਠਾ ਚਾਹੁੰਦਾ ਇਹ ਹੈ ਜਵਾਬ ਦਈਏ ਬਦਾਮਾਂ ਦਾ, ਮਨ ਨਹੀਂ ਮੰਨ ਰਿਹਾ ਮੈਨੂੰ ਪਤਾ, ਹੈ ਨਾ? ਜੇ ਮਨ ਨੂੰ ਸੱਚੀਓ ਮਨਾਉਣਾ ਨਾ, ਕਿ ਤੁਸੀਂ ਅੰਦਰੋਂ ਕਹੋ, ਮੈਂ ਪੂਰਾ ਠੋਕ ਕੇ ਕਹਿਣਾ ਬਦਾਮਾਂ ਦਾ, ਅਤੇ ਮੈਂ ਤਾਂ ਇਹ ਵੀ ਕਹਿਣਾ ਕਿ ਬਦਾਮਾਂ ਦਾ ਇਕੱਲਾ ਟੇਸਟ ਨਹੀਂ, ਉਹਨਾਂ ਨੂੰ ਤੱਤ ਵੀ ਬਦਾਮਾਂ ਵਾਲੇ ਮਿਲਦੇ ਸੀ। ਜੇ ਇਹਦਾ ਪ੍ਰੈਕਟੀਕਲ ਵੇਖਣੇ, ਕੱਲ੍ਹ ਨੂੰ ਤੁਹਾਨੂੰ 4 ਵਜੇ ਠੀਕ ਆਉਣਾ ਪੈਣਾ, ਪ੍ਰੈਕਟੀਕਲ ਦਿਖਾਵਾਂਗੇ ਤੁਹਾਨੂੰ। ਇੱਥੇ ਤਾਂ ਇੱਕ ਮਰਿਆਦਾ ਨਾ, ਡਿਸਿਪਲਾਈਨ ਗੁਰਦੁਆਰ ਦਾ, ਇੱਥੇ ਨਹੀਂ ਆਪਾਂ ਇੱਦਾਂ ਕਰ ਸਕਦੇ। ਉਹ ਤੁਸੀਂ ਪ੍ਰੈਕਟੀਕਲ ਵੇਖਿਓ ਵੀ ਆਹ ਚੱਕਰ ਸੀਗਾ। ਉੱਥੇ ਤਾਂ ਚਲੋ ਗੁਰੂ ਹੈ, ਸਮਰੱਥ, ਉਹ ਤਾਂ ਗੱਲ ਵੱਡੀ ਹੈ, ਉਹਨੂੰ ਆਪਾਂ ਦੁਨਿਆਵੀ ਚੀਜ਼ਾਂ 'ਚ ਤਾਂ ਨਹੀਂ ਪਾ ਸਕਦੇ। ਪਰ ਜੇ ਮੇਰੇ ਵਰਗਾ ਬੰਦਾ ਪਾਣੀ ਵਿੱਚੋਂ ਕੋਕ ਦਾ ਟੇਸਟ ਦਵਾ ਸਕਦਾ, ਉੱਥੇ ਤਾਂ ਗੁਰੂ ਹੈ, ਉਹ ਤਾਂ ਗੱਲ ਵੱਡੀ ਹੈ। ਇਹਨੂੰ ਗੱਪ ਨਾ ਸਮਝ ਲਿਓ ਵੀਰ ਬਣ ਕੇ, ਜਿਵੇਂ ਛੱਡਦੇ ਹੁੰਦੇ ਕਈ ਬਹਿ ਕੇ ਸਟੇਜਾਂ 'ਤੇ, ਉੱਦਾਂ ਨਾ ਸਮਝ ਲਿਓ, ਇਹਦੇ ਪਿੱਛੇ ਪੂਰੀ ਸਾਇੰਸ। ਖੈਰ, ਹੁਣ ਗੱਲ ਨੂੰ ਸਮਝਿਓ ਧਿਆਨ ਨਾਲ। ਪੋਜ਼ਿਟਿਵਿਟੀ, ਸਾਡੇ ਬੰਦੇ ਹਾਥੀਆਂ ਨਾਲ ਲੜ ਰਹੇ ਹੈ, ਹੈ ਨਾ? ਤੁਸੀਂ ਦੇਖੋ, ਲੱਖਾਂ ਸਾਹਮਣੇ 40 ਖੜ ਰਹੇ ਹੈ, ਕਮਾਲ ਨਹੀਂ ਹੈ? 5-5 ਦੇ ਜਥੇ ਜਾ ਰਹੇ ਹੈ, ਉਹ ਜਿਹੜੇ 5-5 ਦੇ ਜਥੇ ਜਾਂਦੇ ਆ ਨਾ, ਉਹ ਆਪਣੇ ਵਾਲੇ ਨਹੀਂ ਹੈਗੇ। ਮਤਲਬ ਸਿੱਖਾਂ ਨੂੰ ਨਾ ਗੁਰੂ ਸਾਹਿਬ 'ਤੇ ਬਿਲੀਵ ਇੰਨਾ ਹੈ, ਮੈਂ ਮਹਾਰਾਜ ਨੇ ਕਿਹਾ 1.25 ਲੱਖ ਸੇਕ ਲੜਾਉਂ, ਉਹ ਜਦੋਂ 5 ਦਾ ਜਥਾ ਜਾਂਦਾ, ਲਿਖਣ ਵਾਲੇ 5 ਲਿਖਦੇ ਆ, ਕਹਿਣ ਵਾਲੇ 5 ਲਿਖਦੇ ਆ, ਪਰ ਜਿਹੜੇ 5 ਜਾ ਰਹੇ ਆ ਉਹ ਕਿੰਨੇ ਸਮਝਦੇ ਆਪਣੇ ਆਪ ਨੂੰ? 1.25 ਲੱਖ। ਉਹ ਕਹਿੰਦਾ 1.25 ਲੱਖ ਤਾਂ ਮੈਂ ਹੀ ਹੋ ਗਿਆ ਇਕੱਲਾ, 1.25 ਲੱਖ ਤੂੰ ਹੈ, ਕਿਉਂਕਿ ਗੁਰੂ ਨੇ ਕਿਹਾ ਕਿ 1.25 ਲੱਖ ਇੱਕ ਦੇ ਬਰਾਬਰ ਹੈ। ਇਹਨੂੰ ਮੈਂ ਇੱਦਾਂ ਵੀ ਨਾਲ ਬੇਨਤੀ ਕਰ ਦਿੰਦਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਜਦੋਂ ਕਿਹਾ ਨਾ 1.25 ਲੱਖ ਸੇਕ ਲੜਾਊਂ, ਸਿੱਖ ਨੂੰ ਇੰਨਾ ਸਮਰੱਥ ਬਣਾਤਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਨਾ, ਉਹ 1.25 ਲੱਖ ਸਮੱਸਿਆਵਾਂ ਦਾ ਮੁਕਾਬਲਾ ਇਕੱਲਾ ਹੀ ਕਰ ਸਕਦਾ, 1.25 ਲੱਖ ਮੁਸ਼ਕਲਾਂ ਦੇ ਬਰਾਬਰ ਇਕੱਲਾ ਖੜ ਸਕਦਾ। ਹੁਣ ਆਪਾਂ ਚੈੱਕ ਕਰੋ ਆਪਣੇ ਅੰਦਰ ਕਿ ਸਾਨੂੰ ਕਿੰਨੀਆਂ ਮੁਸ਼ਕਲਾਂ ਨੇ, 3-4-5-7-10। 1.25 ਲੱਖ ਦੇ ਬਰਾਬਰ ਲੜਨ ਦਾ ਮੁਕਾਬਲਾ ਗੁਰੂ ਨੇ ਦਿੱਤਾ ਹੋਇਆ, ਇੰਨਾ ਹੌਸਲਾ, ਇੰਨੀ ਸਮਰੱਥਾ। ਬਸ ਸਾਨੂੰ ਉਹ 'ਤੇ ਬਿਲੀਵ ਬਣਾਉਣ ਦੀ ਲੋੜ ਹੈ, ਵਿਸ਼ਵਾਸ ਬਣਾਉਣ ਦੀ ਲੋੜ ਹੈ, ਯਕੀਨ ਬਣਾਉਣ ਦੀ ਲੋੜ ਹੈ। ਤਾਂ ਜਿੰਨੀਆਂ ਵੀ ਸਮੱਸਿਆਵਾਂ ਨੇ, ਉਹਦਾ ਹੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ। ਹੁਣ ਅਸੀਂ ਮਨ ਬਾਰੇ ਥੋੜ੍ਹੀ ਜਿਹੀ ਇੰਪੋਰਟੈਂਟ ਗੱਲ ਕਰ ਲਈਏ, ਨਹੀਂ ਤਾਂ ਚੰਗੀ ਤਰ੍ਹਾਂ ਪਕੜ 'ਚ ਨਹੀਂ ਆਉਣੀ। ਕਿਉਂਕਿ ਤੁਸੀਂ ਕਹੋਗੇ ਵੀ ਇਹ ਤਾਂ ਸਾਰੇ ਕਹਿ ਜਾਂਦੇ ਆ ਵੀ ਬਾਣੀ 'ਚ ਸਾਰਾ ਹੱਲ ਪਿਆ ਹੈ ਜੀ, ਪਰ ਹੱਲ ਸਾਡਾ ਦਿਖ ਨਹੀਂ ਰਿਹਾ ਕਿਤੇ, ਹੈ ਨਾ? ਗੁਰੂ ਸਵਾਰੇ ਇੱਕ ਪੰਕਤੀ ਆਪਾਂ ਸਾਰੇ ਪੜ੍ਹਦੇ ਹਾਂ, ਸਰਬ ਰੋਗ ਕਾ, ਬੋਲੋ ਜੀ, ਸਰਬ ਰੋਗ ਕਾ। ਜਦੋਂ ਇਹ ਬਚਨ ਮੈਂ ਬਾਣੀ ਵਿੱਚੋਂ ਪੜ੍ਹਦਾ ਸੀ, ਇਹਦੇ ਅਰਥ ਵੀ ਪੜ੍ਹ ਲੈਂਦਾ ਸੀ, ਪਰ ਮੈਂ ਤੁਹਾਨੂੰ ਮਹਾਰਾਜ ਦੀ ਹਜ਼ੂਰੀ 'ਚ ਕਹਾਂ ਕਿ ਮੈਨੂੰ ਕੋਈ ਯਕੀਨ ਨਹੀਂ ਸੀ ਇਸ ਪੰਕਤੀ 'ਤੇ, ਕਿਉਂਕਿ ਨਾ ਐਵੇਂ ਬਿਨਾਂ ਮਤਲਬ ਤੋਂ ਵੱਡੀਆਂ ਵੱਡੀਆਂ ਗੱਲਾਂ ਸੁਣਾਈ ਜਾਣੀਆਂ, ਉਹਦਾ ਕੋਈ ਮਤਲਬ ਨਹੀਂ ਹੁੰਦਾ। ਜਿਹੜੀ ਗੱਲ 'ਚ ਮੇਰਾ ਬਿਲੀਵ ਨਹੀਂ, ਮੈਂ ਕਦੇ ਉਹ ਗੱਲ ਸਟੇਜ ਤੋਂ ਨਹੀਂ ਕੀਤੀ ਪਹਿਲਾਂ। ਮੇਰੇ ਲਈ ਤਾਂ ਦਲੀਲਾਂ ਹੁੰਦੀਆਂ ਸੀ, ਜਿਵੇਂ ਹੁੰਦੀਆਂ ਲੋਕਾਂ ਕੋਲ, ਵੀ ਜੇ ਰੱਬ ਦਾ ਨਾਂ ਦੁੱਖ ਤੋੜਦਾ ਹੈ, ਫਿਰ 7ਵੇਂ ਪਾਤਸ਼ਾਹ ਨੇ ਦਵਾਖਾਨੇ ਕਿਉਂ ਖੋਲ੍ਹੇ? ਜਿਹੜਾ ਬੰਦਾ ਜਿਹੜੇ ਫੀਲਡ 'ਚ ਹੁੰਦਾ ਨਾ, ਉਹਦੇ ਕੋਲ ਉਹ ਜਿਹਾ ਸਮਾਨ ਬਹੁਤ ਹੁੰਦਾ। ਜਿਵੇਂ ਦਾ ਮਾਇੰਡ ਸੈੱਟ ਹੈ ਨਾ ਕਿਸੇ ਵੀ ਵਿਅਕਤੀ ਦਾ, ਉਹਦੇ ਕੋਲ ਆਪਣੇ ਮਾਇੰਡ ਸੈੱਟ ਮੁਤਾਬਕ ਸੈਂਕੜੇ ਉਦਾਹਰਨਾਂ ਪਈਆਂ। ਇਸ ਕਰਕੇ ਉਦਾਹਰਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੁੰਦੀ। ਤਾਂ ਅੱਜ ਮੈਂ ਤੁਹਾਨੂੰ ਇਹ ਪੂਰੇ ਭਰੋਸੇ ਨਾਲ ਕਹਿ ਰਿਹਾ ਕਿ ਸਰਬ ਰੋਗ ਕਾ ਔਖਤ ਨਾਮ 100% ਸੱਚ ਹੈ। ਕਿਉਂ ਕਹਿ ਰਿਹਾ ਭਲਾ?
ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਜਦੋਂ ਹੁਣ ਮੈਂ ਹਿਪਨੋਥਰੈਪੀ ਦੀ ਲੋਕਾਂ ਨੂੰ ਟ੍ਰੇਨਿੰਗ ਦੇਣ ਲੱਗਿਆ ਨਾ, ਉਹਦੇ 'ਚ ਕਈ MBBS MD ਚੰਗੇ ਚੰਗੇ ਡਾਕਟਰ ਵੀ ਆਉਣ ਮੇਰੇ ਕੋਲ ਲੱਗ ਗਏ ਸਿੱਖਣ ਵਾਸਤੇ ਕਿ ਇੱਦਾਂ ਮਾਇੰਡ 'ਤੇ ਕੰਮ ਹੁੰਦਾ। ਕਈ ਫੋਰਨ 'ਚੋਂ ਵੀ ਆਏ, ਤੁਹਾਡੇ ਇੱਥੋਂ ਵੀ ਆਏ, UK ਤੋਂ ਵੀ ਉੱਥੇ ਆਏ ਪੰਜਾਬ 'ਚ, ਜਿਹਨਾਂ ਨੂੰ ਸਮਝ ਸੀ। ਤਾਂ ਜਿਹੜੇ ਸਿਆਣੇ ਡਾਕਟਰ ਹੈ, ਤੁਹਾਡੇ ਵਿੱਚ ਵੀ ਕੋਈ ਭੈਣ ਭਰਾ ਹੈਲਥ ਨਾਲ ਸੰਬੰਧਿਤ ਬੈਠੇ ਹੋਣੇ, ਉਹਨਾਂ ਨੂੰ ਪੁੱਛਿਓ ਜਾਂ ਹੋਰ ਸਿਆਣੇ ਡਾਕਟਰਾਂ ਨੂੰ ਪੁੱਛਿਓ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਸੀਗਾ ਕਿ ਜਿਹੜੀ ਇਮਿਊਨਿਟੀ ਪਾਵਰ ਹੈ, ਵਾਹਿਗੁਰੂ ਨੇ ਸਾਨੂੰ ਸ਼ਕਤੀ ਦਿੱਤੀ ਹੈ ਰੋਗਾਂ ਨਾਲ ਲੜਨ ਦੀ, ਇਹ ਅਪ ਕਦੋਂ ਹੁੰਦੀ ਹੈ ਅਤੇ ਡਾਊਨ ਕਦੋਂ ਹੁੰਦੀ ਹੈ? ਤਾਂ ਉਹਨਾਂ ਨੇ ਬਹੁਤ ਸਾਰੇ ਨੁਕਤੇ ਸਾਂਝੇ ਕਰਨੇ, ਉਹਨਾਂ 'ਚੋਂ ਇੱਕ ਪੁਆਇੰਟ ਜਿਹੜਾ ਆਪਣੇ ਵਿਸ਼ੇ ਨਾਲ ਸੰਬੰਧਿਤ ਹੈ ਕਿ ਜਦੋਂ ਕੋਈ ਵਿਅਕਤੀ ਪੋਜ਼ਿਟਿਵ ਹੁੰਦਾ ਹੈ ਉਸ ਵੇਲੇ ਇਮਿਊਨਿਟੀ ਪਾਵਰ ਅਪ ਹੁੰਦੀ ਹੈ, ਜਦੋਂ ਕੋਈ ਵਿਅਕਤੀ ਨੈਗੇਟਿਵ ਹੁੰਦਾ ਹੈ ਉਦੋਂ ਇਮਿਊਨਿਟੀ ਪਾਵਰ ਡਾਊਨ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਸਿਮਰਨ 'ਚ ਜੁੜਦੇ ਹਾਂ, ਬਾਣੀ ਨਾਲ ਜੁੜਦੇ ਹਾਂ, ਗੁਰਦੁਆਰਾ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬਹਿੰਦੇ ਹਾਂ, ਸਤਸੰਗ ਕਰ ਰਹੇ ਹਾਂ, ਕੀਰਤਨ ਕਰਦੇ ਹਾਂ, ਉਸ ਵੇਲੇ ਅਸੀਂ ਪੋਜ਼ਿਟਿਵ ਹੁੰਦੇ ਹਾਂ। ਇੱਕ ਇੱਕ ਸ਼ਬਦ ਜਿਹੜਾ ਅਸੀਂ ਸੁਣ ਰਹੇ ਹਾਂ, ਜਿਹੜਾ ਅਸੀਂ ਬੋਲ ਰਹੇ ਹਾਂ, ਉਹਦਾ ਸਾਡੇ 86 ਬਿਲੀਅਨ ਬ੍ਰੇਨ ਸੈੱਲਾਂ ਦੇ ਉੱਤੇ ਬਹੁਤ ਪੋਜ਼ਿਟਿਵ ਅਸਰ ਪੈਂਦਾ। ਇਹਦਾ ਪ੍ਰੈਕਟੀਕਲ ਮੈਂ ਫਿਰ ਕੱਲ੍ਹ ਨੂੰ ਦੱਸਾਂਗਾ ਤੁਹਾਨੂੰ, ਪ੍ਰੈਕਟੀਕਲ ਦਿਖਾਵਾਂਗੇ ਵੀ ਇੱਕ ਇੱਕ ਵਰਡ ਦਾ ਕਿਵੇਂ ਆ। ਆਹ ਦੇਖੋ, ਆਹ ਬੰਦੇ ਨੇ ਇਹ ਕਿਹਾ ਸੀ, ਹੁਣ ਆਹ ਅਸਰ ਹੈ ਇਹਦੀ ਬੋਡੀ 'ਤੇ, ਇਕੱਲੇ ਮਨ 'ਤੇ ਨਹੀਂ, ਮਨ ਦਾ ਅਸਰ ਤਨ 'ਤੇ ਪੈਂਦਾ। ਆਹ ਸ਼ਬਦ ਬੋਲਿਆ ਅਤੇ ਬੋਡੀ ਐਵੇਂ ਕਰ ਰਹੀ ਆ ਹੁਣ ਦੇਖੋ। ਤਾਂ ਹੁਣ ਜਦੋਂ ਅਸੀਂ ਸਿਮਰਨ 'ਚ ਹੁੰਦੇ ਹਾਂ ਅਸੀਂ ਪੋਜ਼ਿਟਿਵ ਹੁੰਦੇ ਹਾਂ ਉੱਥੇ, ਜਦੋਂ ਅਸੀਂ ਆਪਣੇ ਇਤਿਹਾਸ ਨਾਲ ਜੁੜਦੇ ਹਾਂ, ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਦੋ ਸਿੱਖ ਖਾਲਸਾ ਰਾਜ ਸਥਾਪਿਤ ਕਰ ਦਿੰਦੇ ਆ, ਕੁਝ ਸਮੇਂ ਲਈ ਚੱਲਦਾ ਪਰ ਚਲਾਇਆ ਤਾਂ ਹੈ ਇੱਕ ਵਾਰੀ, ਉਹ ਸਾਡੇ ਇਤਿਹਾਸ 'ਚੋਂ ਸਾਨੂੰ ਪੋਜ਼ਿਟਿਵਿਟੀ ਮਿਲਦੀ ਹੈ ਵੀ ਕਮਾਲ ਹੈ ਬਾਈ, ਕੋਈ ਫਿਕਰ ਹੀ ਹੈ ਨਹੀਂ, ਚੜ੍ਹਦੀ ਕਲਾ ਮਿਲਦੀ ਹੈ, ਚੜ੍ਹਦੀ ਕਲਾ। ਅਤੇ ਜਦੋਂ ਅਸੀਂ ਬਾਣੀ ਤੋਂ ਟੁੱਟਦੇ ਹਾਂ ਹਰ ਵਿਸਰਤ ਸਦਾ, ਅਸੀਂ ਨੈਗੇਟਿਵ ਹੋ ਜਾਂਦੇ ਹਾਂ। ਬੰਦੇ ਮਰੂੰ ਜਿਹੜੇ ਕਰਦੇ ਆ ਨਾ, ਅੱਜ ਕਿਸੇ ਨੂੰ ਪੁੱਛੋ ਤਾਂ ਸਹੀ ਵੀ ਕੀ ਹਾਲ ਹੈ, ਜਵਾਬ ਕੀ ਹੈ ਬਹੁਤੇ ਲੋਕਾਂ ਦੇ, ਉਹ ਪੁੱਛੋ ਨਾ ਵੀ ਕੀ ਹਾਲ ਹੈ, ਬਸ ਬਾਈ ਟਾਈਮ ਪਾਸ ਹੈ। ਇਹਨੂੰ ਪੁੱਛੋ ਹੋਰ ਕਿਵੇਂ ਹੈ, ਬਸ ਲੰਘ ਗਈ ਹੁਣ ਤਾਂ ਮਾੜੀ ਮੋਟੀ ਰਹਿੰਦੀ ਹੈ, ਜਿਵੇਂ ਜੇਲ੍ਹ ਹੋਈ ਸੀਗੀ। ਇਹ ਜ਼ਿੰਦਗੀ ਸਾਨੂੰ ਜੇਲ੍ਹ ਵਾਂਗੂ ਲੱਗਣ ਲੱਗ ਗਈ। ਗੁਰੂ ਨੇ ਕਿਹਾ ਇਸ ਧਰਤੀ ਮੈਂ ਤੇਰੀ ਸਿਕਦਾਰੀ, ਸਾਰੀਆਂ ਜੋਨਾਂ ਦਾ ਸਿਖਰ ਹੈ ਤੂੰ, ਅਵਰ ਜੋਨ ਤੇਰੀ ਪਨਹਾਰੀ। ਪਰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪੁੱਛੀਏ ਕਿ ਸਾਨੂੰ ਇਹ ਫੀਲਿੰਗ ਆਈ ਹੈ ਕਿ ਅਸੀਂ ਸਾਰੀਆਂ ਜੋਨਾਂ ਦਾ ਸਿਖਰ ਹਾਂ। ਗੁਰੂ ਨੇ ਕਿਹਾ ਨਾਨਕ ਭਗਤਾਂ ਸਦਾ ਵਿਕਾਸ, ਉੱਥੇ ਤਾਂ ਖੋਪਰੀਆਂ ਲੈਂਦੀਆਂ, ਖੇੜਾ ਨਹੀਂ ਗੁਆਚਦਾ। ਪਰ ਅੱਜ ਆਪਣੇ ਆਪ ਨੂੰ ਆਪਾਂ ਪੁੱਛਣਾ ਕਿ ਸਾਨੂੰ ਅੰਦਰੋਂ ਹੱਸਿਆਂ ਨੂੰ ਕਿੰਨਾ ਚਿਰ ਹੋ ਗਿਆ। ਮੈਂ ਕਈ ਵਾਰੀ ਸੌਖੇ ਸ਼ਬਦਾਂ 'ਚ ਬੇਨਤੀ ਕਰਦਾ, ਮੈਂ ਕਹਿੰਦਾ ਸ਼ੁਕਰ ਹੈ ਜੀ ਨੇ ਕੈਮਰਾ ਬਣਾਇਆ, ਮੋਬਾਈਲ ਆ ਗਏ ਕੈਮਰਿਆਂ ਵਾਲੇ, ਬੰਦੇ ਹੱਸਦੇ ਪਤਾ ਕਦੋਂ ਹੈ ਅੱਜ, ਫੋਟੋ ਖਿਚਾਉਣ ਵੇਲੇ। ਪੱਕੀ ਗੱਲ ਹੈ, ਜੇ ਫੋਟੋ ਖਿੱਚਣ ਦਾ ਪ੍ਰਬੰਧ ਨਾ ਹੁੰਦਾ ਕਈਆਂ ਨੇ ਹੱਸਣਾ ਹੀ ਭੁੱਲ ਜਾਣਾ ਸੀ। ਉਹ ਵੀ ਬੰਦੇ ਨੂੰ ਕਹਿਣਾ ਪੈਂਦਾ ਫੋਟੋ ਖਿਚਾਉਣ ਵੇਲੇ ਵੀ, ਸਮਾਈਲ ਪਲੀਜ਼, ਇੱਦਾਂ ਹੀ ਹੁੰਦਾ ਜੀ। ਕਈ ਵਾਰ ਤੁਸੀਂ ਨੋਟ ਕੀਤਾ ਹੋਊਗਾ ਕਿ ਸਮਾਈਲ ਪਲੀਜ਼ ਕਹਿ ਕੇ ਉਹ ਫੋਟੋ ਖਿੱਚਣ ਵਾਲਾ ਬੰਦਾ ਅੱਧਾ ਸੈਕਿੰਡ ਲੇਟ ਹੋ ਜਾਂਦਾ ਬਟਨ ਦੱਬਣ ਤੋਂ, ਫਿਰ ਮੂੰਹ ਕਿਹੋ ਜਿਹਾ ਆਉਂਦਾ ਹੁੰਦਾ ਆਪਣਾ, ਹੈਂਜੀ, ਫਿਰ ਆਪਾਂ ਆਪ ਹੀ ਕਹਿੰਦੇ ਹੁੰਦੇ ਆਪਣੀ, ਉਹ ਨਹੀਂ ਠੀਕ ਨਹੀਂ ਆਈ, ਹੈ ਨਾ, ਇਹ ਦੁਬਾਰਾ ਖਿੱਚ। ਗੁੱਸਾ ਨਾ ਕਰੀ ਵੀਰੇ, ਜਿਹੜੀ ਫੋਟੋ ਤੈਨੂੰ ਠੀਕ ਨਹੀਂ ਆਈ ਲੱਗਦੀ ਹੈ ਨਾ, ਮੂੰਹ ਤੈਨੂੰ ਆਪਣਾ ਹੀ ਵਧੀਆ ਨਹੀਂ ਲੱਗਿਆ, ਵੈਸੇ 24 ਘੰਟੇ ਇਹੋ ਜਿਹੀ ਰਹਿੰਦਾ ਹੈ, ਇਹੋ ਜਿਹੀ ਰਹਿੰਦਾ ਨਾ 24 ਘੰਟੇ। ਤਾਂ ਉਹ ਤਾਂ ਸਮਾਈਲ ਪਲੀਜ਼ ਕਹਿ ਕੇ ਨਾਲ ਦੀ ਨਾਲ ਫੋਟੋ ਖਿੱਚਤੀ ਉਹਨੇ, ਤਾਂ ਆ ਗਿਆ ਤੈਨੂੰ ਹੱਸਾ, ਦੇਖ ਹੁਣ ਸੋਹਣੀ ਲੱਗਦੀ ਹੱਸਦੀ ਫੋਟੋ। ਹੁਣ ਗੁਰੂ ਸਿੰਘ ਸਾਨੂੰ ਕਿੱਥੇ ਲੈ ਕੇ ਜਾਂਦੇ, ਖੇੜਾ, ਉਹ ਤਾਂ ਬਹੁਤ ਸਿਖਰਲੀ ਗੱਲ ਹੈ ਨਾ, ਕਿਸੇ ਵੀ ਹਾਲਾਤ ਵਿੱਚ ਸਿੱਖ ਡਿਸਟਰਬ ਨਹੀਂ ਹੋ ਰਿਹਾ। ਇਸ ਲਈ ਜਿਹੜਾ ਗੁਰੂ ਸਾਹਿਬ ਦਾ ਬਚਨ ਹੈ, ਸਰਬ ਰੋਗ ਕਾ ਔਖਦ ਨਾਮ, ਇਹ 100% ਮੈਂ ਇਹਦੇ 'ਤੇ ਬਲੀਵ ਹੀ ਨਹੀਂ ਕਰਦਾ ਇਕੱਲਾ, ਮੈਂ ਪ੍ਰੈਕਟੀਕਲੀ ਤਜਰਬੇ ਕੀਤੇ, ਲੋਕ ਠੀਕ ਹੋ ਗਏ। ਗੁਰਬਾਣੀ ਵਿੱਚ ਲਿਖਿਆ ਜੈਸਾ ਸੇਵੈ ਤੈਸੋ ਹੋਏ, ਜਿਵੇਂ ਦਾ ਅਸੀਂ ਸਿਮਰਨ ਕਰਾਂਗੇ ਉਹੋ ਜਿਹੇ ਅਸੀਂ ਬਣ ਜਾਂਦੇ। ਅਮੈਰੀਕਾ ਦਾ ਇੱਕ ਬਹੁਤ ਵੱਡਾ ਦਾਰਸ਼ਨਿਕ ਹੈ ਰਾਲਫ ਵਾਲਡੋ ਐਮਰਸਨ, ਉਹ ਕਹਿੰਦਾ ਮਨੁੱਖ ਜੋ ਸਾਰਾ ਦਿਨ ਸੋਚਦਾ ਰਹਿੰਦਾ ਉਹ ਹੈ ਜਾ ਬਣ ਜਾਂਦਾ। ਉਹ ਅੱਜ ਕਹਿੰਦੇ ਹੈ
ਤੇ ਸਾਡੇ ਬੰਦੇ ਜਦੋਂ ਮੈਂ ਇੱਦਾਂ ਹਵਾਲਾ ਦਿੰਦਾ ਨਾ, ਅੱਛਾ ਜੀ ਅਮੈਰੀਕਾ ਵਾਲੇ ਨੇ ਵੀ ਕਹਿਤਾ, ਉਹਨੇ ਤਾਂ ਬਾਅਦ 'ਚ ਕਿਹਾ, ਪਹਿਲਾਂ ਆਪਣੇ ਬਾਪੂ ਨੇ ਪਹਿਲਾਂ ਹੀ ਕਹਿਤਾ, ਜੈਸਾ ਸੇਵਾ ਤੈਸੋ ਹੋਏ। ਭਾਵੇਂ ਤਾਂ ਤੁਸੀਂ 80 ਕਿਤਾਬਾਂ ਪੜ੍ਹ ਲਓ, ਜਿਹੜੀ ਮੈਂ ਤੁਹਾਨੂੰ ਲਿਸਟ ਦੇ ਦੂੰ, ਮੈਂ ਤਾਂ ਇੱਕ ਕਿਤਾਬ ਘੱਟੋ ਘੱਟ 3 ਵਾਰੀ ਪੜ੍ਹੀ, ਵੱਧ ਤੋਂ ਵੱਧ ਉਹੀ ਕਿਤਾਬ 10 ਵਾਰੀ ਪੜ੍ਹੀ। ਭਾਵੇਂ ਤਾਂ 80 ਕਿਤਾਬਾਂ ਪੜ੍ਹ ਲਓ ਅਤੇ ਭਾਵੇਂ ਗੁਰੂ ਜੀ ਦੀ ਇਸ ਗੱਲ 'ਤੇ ਭਰੋਸਾ ਕਰ ਲਓ, ਜੈਸਾ ਸੇਵੈ ਤੈਸੋ ਹੋਏ। ਇਹ ਚਾਰ ਸ਼ਬਦਾਂ ਦੀ ਪੰਕਤੀ ਵਾਧੂ ਹੈ ਜੀ। ਲੋਕ ਬਿਮਾਰ ਪਤਾ ਕਿਉਂ ਨੇ? ਉਹਦੇ ਬਹੁਤ ਸਾਰੇ ਕਾਰਨਾਂ 'ਚੋਂ ਇੱਕ ਕਾਰਨ ਇਹ ਵੀ ਹੈ ਕਿ ਬਿਮਾਰੀ ਦਾ ਸਿਮਰਨ ਵੀ ਬਹੁਤ ਕਰਦੇ ਨੇ ਕਿ ਨਹੀਂ? ਹਾਂਜੀ, ਪੂਰਾ ਟ੍ਰੈਂਡ ਹੈ ਇਹ ਪੰਜਾਬ 'ਚ ਤਾਂ ਹੈ, ਇੱਥੇ ਵੀ ਹੋਊਗਾ ਮੈਨੂੰ ਪਤਾ ਨਹੀਂ, ਕਿ ਜਿੱਦਾਂ ਕੋਈ ਵਿਅਕਤੀ ਘਰ 'ਚ ਬਿਮਾਰ ਹੋ ਜਾਂਦਾ ਉਸ ਦਿਨ 2 ਲੀਟਰ ਦੁੱਧ ਵੱਧ ਰੱਖ ਲੈਂਦੇ ਆ। ਕਾਹਦੇ ਲਈ ਜੀ? ਹਾਂਜੀ, ਪਤਾ ਲੈਣ ਵਾਲਿਆਂ ਨੇ ਹੋਣਾ। ਫਿਰ ਪੇਸ਼ੈਂਟ ਪਿਆ ਪਿਆ ਮੰਜੇ 'ਤੇ ਪੂਰੇ ਜ਼ਿੰਮੇਵਾਰੀ ਨਾਲ ਆਪਣੀ ਬਿਮਾਰੀ ਦਾ ਜ਼ਿਕਰ ਕਰਦਾ, ਉਦੋਂ ਬਿਮਾਰ ਹੋਇਆ, ਇੱਥੇ ਗਿਆ, ਆਹ ਬਿਮਾਰੀ, 10-15 ਮਿੰਟਾਂ ਵਿੱਚ ਉਹ ਵਾਰ ਵਾਰ ਆਪਣੀ ਬਿਮਾਰੀ ਦਾ ਜ਼ਿਕਰ ਕਰ ਰਿਹਾ। ਜ਼ਿਕਰ ਕਰਦਾ, ਇਹਨੇ ਇੱਕ ਨੂੰ ਚਾਹ ਪਿਲਾਈ ਹੁੰਦੀ ਹੈ, ਦੂਜਾ ਆ ਜਾਂਦਾ। ਸ਼ਾਮ ਤੱਕ 15 ਬੰਦੇ ਪਤਾ ਲੈਣ ਆ ਗਏ। ਸਾਰਾ ਦਿਨ ਸਿਮਰਨ ਕਾਹਦਾ ਹੋਇਆ ਜੀ? ਅਤੇ ਚਾਹੁੰਦੇ ਕੀ ਆ? ਤੰਦਰੁਸਤੀ। ਅਤੇ ਇਹ ਬਾਣੀ ਤੋਂ ਉਲਟ ਹੈ, ਜੈਸਾ ਸੇਵਾ ਤੈਸੋ ਹੋਏ। ਜਦੋਂ ਸਿਮਰਨ ਹੀ ਆਹ ਜਿਹੜੀ ਮੈਂਟਲ ਹੈਲਥ ਵਾਲਾ ਇਸ਼ੂ ਹੈ ਤਾਂ 100% ਹੀ ਹੈ ਨਾ, ਇਹ ਸਿਮਰਨ ਕਰੀ ਜਾਂਦੇ ਆ ਬੰਦੇ। ਮੇਰਾ ਸਿਰ ਦੁਖਦਾ, ਕੋਈ ਵੀ ਬੰਦਾ 10 ਮਿੰਟ ਸੋਚ ਲਓ ਸਿਰ ਦੁਖਦਾ, ਦੁਖਣ ਲੱਗ ਜਾਣਾ। ਸਿਰ ਕਦੇ ਦੁਖਦਾ ਨਹੀਂ ਹੁੰਦਾ, ਇਹ ਤਾਂ ਸੋਚਦਿਓ ਸਿਰ ਦੁਖਦਾ ਤਾਂ ਦੁਖਦਾ ਹੈ, ਉੱਦਾਂ ਸਿਰ ਕਿਸੇ ਦਾ ਨਹੀਂ ਦੁਖਦਾ। ਇਹ ਸੋਚਣਾ ਬੰਦ ਕਰਨਾ ਅਸੀਂ ਤਾਂ। ਇਸ ਕਰਕੇ ਇਹ 100% ਹੈ ਕਿ ਜੈਸਾ ਸੇਵਾ ਤੈਸੋ ਹੋਏ, ਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕਰਤੀ। ਮੈਂ ਮਨ ਬਾਰੇ 2-3 ਨੁਕਤੇ ਜ਼ਰੂਰੀ ਕਹਿ ਦਿੰਦਾ ਅੱਜ। ਇਹ ਮਨ ਸਾਡਾ ਕਿਵੇਂ ਕੰਮ ਕਰਦਾ ਹੈ ਤਾਂ ਇਹ ਲੰਬਾ ਚੌੜਾ ਟੌਪਿਕ ਹੈ, ਜਿਵੇਂ ਭਾਈ ਸਾਹਿਬ ਨੇ ਪਹਿਲਾਂ ਕਿਹਾ। ਗੁਰੂ ਸਵਾਰਿਓ, ਜਿਹੜੀ ਮੈਂ ਬੇਨਤੀ ਕਰ ਰਹੀ ਹਾਂ, ਇਹ ਦੁਨੀਆ ਪੱਧਰ ਦੇ ਮਨੋਵਿਗਿਆਨੀ ਤਕਰੀਬਨ ਇਸ ਗੱਲ ਨਾਲ ਸਹਿਮਤ ਨੇ ਕਿ ਇੱਕ ਸਾਡਾ ਸੁਚੇਤ ਮਨ ਹੈ, ਜਿਹਨੂੰ ਅਸੀਂ ਅੱਜ ਕੱਲ੍ਹ ਇੰਗਲਿਸ਼ ਦੇ ਵਿੱਚ ਕੌਨਸ਼ੀਅਸ ਮਾਇੰਡ ਕਹਿ ਦਿੰਦੇ ਹਾਂ, ਜਿਹਦੇ ਵਿੱਚ ਪਾਵਰ 10% ਹੈ। ਸੁਚੇਤ ਮਨ ਕਿਹੜਾ ਮਨ ਹੈ ਜੀ? ਜਿਹੜੇ ਮਨ ਨਾਲ ਮੈਂ ਹੁਣ ਗੱਲ ਕਰ ਰਹੇ ਹਾਂ, ਤੁਸੀਂ ਬੈਠ ਕੇ ਸੁਣ ਰਹੇ ਹੋ। ਇੰਨੀ ਇੰਪੋਰਟੈਂਟ ਗੱਲ ਹੈ ਗੁਰੂ ਸਵਾਰਿਓ, ਮਹਾਰਾਜ ਨੇ ਬਖਸ਼ਿਸ਼ ਕਰਤੀ ਮੇਰੇ 'ਤੇ, ਮੈਂ ਤਾਂ ਤੁਹਾਨੂੰ ਕਰ ਰਿਹਾ। ਜੇ ਇਹ ਮਹੱਤਵਪੂਰਨ ਗੱਲ ਨਾ ਹੁੰਦੀ ਤਾਂ ਮੈਂ ਜ਼ਿੰਦਗੀ 'ਚ ਕਦੇ ਇਸ ਪਾਸੇ ਨਹੀਂ ਧਿਆਨ ਦੇਣਾ ਸੀ। ਜਿੰਨਾ ਡੇਰਾਵਾਦ ਹੈ ਉਹਦੀ ਜੜ੍ਹ ਆਹੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ, ਜਿੰਨਾ ਪਖੰਡਵਾਦ ਹੈ ਉਹਦੀ ਜੜ੍ਹ ਵੀ ਇਹੀ ਹੈ, ਜਿੰਨੀਆਂ ਮਾਨਸਿਕ ਪ੍ਰੋਬਲਮਾਂ ਨੇ ਉਹਦੀ ਜੜ੍ਹ ਵੀ ਇਹੀ ਹੈ। ਇਹ ਇੰਨੀ ਇੰਪੋਰਟੈਂਟ ਗੱਲ ਹੈ ਅਤੇ ਜੇ ਸਾਨੂੰ ਪੱਲੇ ਪੈ ਗਈ ਸਾਡਾ ਮਸਲਾ ਹੱਲ ਹੈ। ਇਹ ਬਾਹਲੀ ਵੱਡੀ ਗੱਲ ਹੈ, ਆਪਾਂ ਤਾਂ ਇਹ 'ਤੇ ਜ਼ੋਰ ਲਾ ਰਹੇ ਹਾਂ। ਕੌਨਸ਼ੀਅਸ ਮਾਇੰਡ ਜਿਹੜਾ ਸਾਡਾ ਸੁਚੇਤ ਮਨ ਹੈ, ਜਿਹਦੇ ਵਿੱਚ ਪਾਵਰ 10% ਹੈ, ਠੀਕ ਹੈ ਜੀ। ਇਹ ਕਿਹੜਾ ਮਨ ਹੈ? ਜਦੋਂ ਹੁਣ ਮੈਂ ਗੱਲ ਕੀਤੀ ਤੁਹਾਡੇ ਨਾਲ। ਦੂਜਾ ਸਾਡਾ ਸਬਕੌਨਸ਼ੀਅਸ ਮਾਇੰਡ ਹੈ, ਅਵਚੇਤਨ ਮਨ, ਜਿਹਦੇ ਵਿੱਚ ਪਾਵਰ 90% ਹੈ, ਜਿਹੜਾ ਲੌਜਿਕ ਵਾਲਾ ਮਨ ਨਹੀਂ ਹੈ, ਭੋਲਾ ਜਿਹਾ ਮਨ ਹੈ, ਜਿਹੜੀ ਕਮਾਂਡ ਦਿਓਗੇ ਉਹਦੇ 'ਤੇ ਕੰਮ ਕਰਦਾ। ਇੱਕ ਸਾਡੇ ਸਾਰਿਆਂ ਦੇ ਅੰਦਰ ਕ੍ਰਿਟੀਕਲ ਫੈਕਲਟੀ ਵੀ ਹੈ, ਮਤਲਬ ਹੁਣ ਜਿਵੇਂ ਮੈਂ ਵਿਚਾਰ ਕਰ ਰਹੇ ਹਾਂ, ਤੁਸੀਂ ਸਾਰੇ ਭੈਣ ਭਾਈ ਸੁਣ ਰਹੇ ਹੋ ਨਾ, ਸੁਣਦਿਆਂ ਸੁਣਦਿਆਂ ਤੁਹਾਡੇ ਅੰਦਰ ਨਾਲ ਹੀ ਅਨੈਲਸਿਸ ਵੀ ਚੱਲ ਰਿਹਾ, ਇਹ ਬੰਦਾ ਕੌਣ ਹੈ ਯਾਰ, ਕੀ ਗੱਲ ਕਰ ਰਿਹਾ, ਵਿਸ਼ਲੇਸ਼ਣ ਵੀ ਨਾਲ ਨਾਲ ਥੋੜ੍ਹਾ ਥੋੜ੍ਹਾ ਚੱਲੀ ਜਾਂਦਾ। ਇਹ ਵੀ ਸਾਨੂੰ ਵਾਹਿਗੁਰੂ ਨੇ ਤਾਕਤ ਦਿੱਤੀ। ਹੁਣ ਧਿਆਨ ਨਾਲ ਸਮਝਿਓ, ਹੁੰਦਾ ਕੀ ਹੈ ਕਿ ਛੋਟੀ ਜਾਂ ਵੱਡੀ ਸਮੱਸਿਆ ਕਿਸੇ ਵਿਅਕਤੀ ਦੇ ਸਬਕੌਨਸ਼ੀਅਸ ਮਾਇੰਡ ਵਿੱਚ ਪਈ ਹੁੰਦੀ ਹੈ, ਸਾਡੀ ਪਹੁੰਚ ਉਹਦੇ ਕੌਨਸ਼ੀਅਸ ਮਾਇੰਡ ਤੱਕ ਹੁੰਦੀ ਹੈ। ਉਦਾਹਰਣ ਦੇਵਾਂ ਸੌਖੀ ਜੀ, ਕੋਈ ਬੰਦਾ ਸਿਰੇ ਦਾ ਸ਼ਰਾਬੀ ਹੈ, ਅਸੀਂ ਕਹਿੰਦੇ ਹਾਂ ਸ਼ਰਾਬ ਨਾ ਪੀ, ਸਿਹਤ ਖਰਾਬ, ਪੈਸਾ ਖਰਾਬ, ਘਰ ਖਰਾਬ, ਇੱਜ਼ਤ ਖਰਾਬ, ਆਹ ਖਰਾਬ, ਉਹ ਖਰਾਬ। ਉਹ ਬੰਦਾ ਕਹਿੰਦਾ ਠੀਕ ਹੈ, ਮੈਂ ਵੀ ਛੱਡਣੀ ਚਾਹੁੰਦਾ ਪਰ ਮੇਰੇ ਤੋਂ ਛੱਡੀ ਨਹੀਂ ਜਾ ਰਹੀ। ਜਿਹਨੇ ਮੇਰੇ ਵਰਗੇ ਨੇ ਕਦੇ ਟੇਸਟ ਵੀ ਨਹੀਂ ਵੇਖਿਆ ਸ਼ਰਾਬ ਦਾ, ਉਹ ਪਤਾ ਕਿ ਛੱਡੀ ਨਹੀਂ ਜਾਂਦੀ, ਤੇਰੀ ਜਾਨ ਨਿਕਲਦੀ, ਜਾਨ ਤਾਂ ਨਹੀਂ ਨਿਕਲਦੀ ਪਰ ਉਹਨੂੰ ਲੱਗਦਾ ਹੀ ਹੈ ਵੀ ਜਾਨ ਨਿਕਲ ਜੂ ਜੇ ਨਾ ਪੀਤੀ। ਉਹਦਾ ਕਾਰਨ ਹੈ ਕਿ ਉਹਦੇ ਕੌਨਸ਼ੀਅਸ ਮਾਇੰਡ ਨੂੰ ਤਾਂ ਪਤਾ ਹੈ ਮਾੜੀ ਹੈ, ਪਰ ਸਬਕੌਨਸ਼ੀਅਸ ਜਿਹੜਾ ਸ਼ਰਾਬ ਪੀ ਕੇ ਜਿਹੜੀ ਉਹਨੂੰ ਲੋਰ ਆਉਂਦੀ ਹੈ, ਜਿਹੜਾ ਉਹਨੂੰ ਰਿਲੈਕਸੇਸ਼ਨ ਮਿਲਦੀ ਹੈ ਵਕਤੀ, ਉਹਨੂੰ ਭੁੱਲਦਾ ਨਹੀਂ, ਉਹ ਵਾਰ ਵਾਰ ਫਿਰ ਉਹਨੂੰ ਮਜਬੂਰ ਕਰਦਾ ਵੀ ਪੀ ਲੈ, ਕੀ ਹੁੰਦਾ ਕੀ ਹੁੰਦਾ। ਭਾਵੇਂ ਨਹੁੰ ਚੱਬਣ ਦੀ ਆਦਤ ਹੈ, ਛੋਟੀ ਹੈ ਵੱਡੀ ਹੈ, ਭਾਵੇਂ
ਇਹ ਵੀ ਸਬਕੌਨਸ਼ੀਅਸ ਮਾਇੰਡ ਹੀ ਆ। ਤੁਸੀਂ ਦੇਖਿਆ ਇੰਟਰਨੈਸ਼ਨਲ ਕ੍ਰਿਕਟ ਖਿਡਾਰੀਆਂ ਨੂੰ, ਉਹਨਾਂ ਨੂੰ ਪਤਾ ਹੈ ਕਿ ਕਰੋੜਾਂ ਲੋਕ ਸਾਨੂੰ ਵੇਖ ਰਹੇ ਆ, ਪਰ ਉਹ ਨਹੁੰ ਚੱਬ ਰਹੇ ਹੁੰਦੇ। ਕਈ ਨਹੁੰ ਚੱਬਦਾ ਬੰਦਾ ਕਿੰਨਾ ਕੁ ਸੋਹਣਾ ਲੱਗਦਾ ਜੀ, ਕਿਉਂਕਿ ਉਹ ਹੈਬਿਟ ਬਣ ਗਈ ਹੈ। ਹੁਣ ਮੈਂ ਬੇਨਤੀ ਕਰਾਂ ਕਿ ਸਾਡੇ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਕੋਈ ਚੀਜ਼ ਸੇਵ ਕਿਵੇਂ ਹੁੰਦੀ ਹੈ, ਬੜੇ ਧਿਆਨ ਨਾਲ ਸੁਣਿਓ। ਨੰਬਰ 1, ਜਿਹੜੀ ਗੱਲ ਨੂੰ ਅਸੀਂ ਵਾਰ ਵਾਰ ਵਾਰ ਵਾਰ ਰਿਪੀਟ ਕਰਦੇ ਹਾਂ, ਉਹ ਸਾਡੇ ਸਬਕੌਨਸ਼ੀਅਸ ਮਾਇੰਡ ਦਾ ਹਿੱਸਾ ਬਣ ਜਾਂਦੀ ਹੈ। ਦੁਬਾਰਾ ਸੁਣਿਓ, ਇਹ ਮੁੱਦਾ ਨਹੀਂ ਹੈ ਕਿ ਸਬਕੌਨਸ਼ੀਅਸ ਮਾਇੰਡ ਕਿ ਗੱਲ ਅਸੀਂ ਠੀਕ ਕਹਿ ਰਹੇ ਹਾਂ ਜਾਂ ਗਲਤ ਕਹਿ ਰਹੇ ਹਾਂ, ਇਹ ਕੋਈ ਮਸਲਾ ਨਹੀਂ। ਵਾਰ ਵਾਰ ਰਿਪੀਟ ਕਰ ਰਹੇ ਹਾਂ, ਉਹਨੇ ਅੰਤਰ ਮਨ ਦਾ ਹਿੱਸਾ ਬਣਨਾ ਹੀ ਬਣਨਾ। ਇਸ ਕਰਕੇ ਜਿਹੜੇ ਲੋਕਾਂ ਨੂੰ ਭੂਤ ਪ੍ਰੇਤ ਦਿਖ ਰਹੇ ਹੈ, ਉਹ ਬੰਦੇ ਝੂਠ ਵੀ ਨਹੀਂ ਬੋਲ ਰਹੇ, ਉਹਨਾਂ ਨੂੰ ਦਿਖ ਰਹੇ ਹੈ, ਕਿਉਂਕਿ ਉਹ ਵਾਰ ਵਾਰ ਰਿਪੀਟ ਕੀਤਾ, ਇਹ ਮਨ ਨੇ ਖੜੇ ਕਰਤੇ, ਇੱਦਾਂ ਹੋ ਜਾਂਦਾ। ਇਹਦੇ ਪਿੱਛੇ ਪੂਰੀ ਸਾਇੰਸ ਹੈ। ਨੰਬਰ 1, ਜਿਹੜੀ ਗੱਲ ਹੁਣ ਤੁਹਾਨੂੰ ਅਹਿਸਾਸ ਹੋਊਗਾ, ਗੁਰੂ ਜੀ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀਏ। ਮੈਨੂੰ ਵੀ ਇੱਦਾਂ ਹੀ ਲੱਗਦਾ ਹੁੰਦਾ ਸੀ, ਵਾਰ ਵਾਰ ਰੱਬ ਦਾ ਨਾਂ ਲਈ ਜਾਂਦੇ, ਵਾਰ ਵਾਰ ਵਾਰ ਵਾਰ ਰਿਪੀਟ ਕਿਉਂ ਕਰੀ ਜਾਂਦੇ ਨੇ? ਉਹੀ ਉਹੀ ਜਪਜੀ ਸਾਹਿਬ ਪਰਸੋਂ, ਉਹੀ ਚੌਥੇ, ਉਹੀ ਪੰਜਵੇਂ, ਉਹੀ ਸਾਰੀ ਉਮਰ। ਉਹਦੇ ਕਈ ਕਾਰਨਾਂ 'ਚੋਂ ਇੱਕ ਕਾਰਨ ਇਹ ਵੀ ਹੈ ਕਿ ਬਾਰੰਬਾਰ ਬਾਰ ਪ੍ਰਭ ਜਪੀਏ, ਵਾਰ ਵਾਰ ਜਪਿਆ ਹੀ ਅੰਤਰ ਮਨ ਦਾ ਹਿੱਸਾ ਬਣਦਾ, ਨੰਬਰ 1 ਹੋ ਗਿਆ। ਦੂਜਾ ਹੈ, ਦੋ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸਬਕੌਨਸ਼ੀਅਸ ਮਾਇੰਡ ਤੱਕ ਗੱਲ ਪਹੁੰਚਾਉਣ ਵਾਸਤੇ, ਸੁਜੈਸ਼ਨ ਦੇਣ ਵਾਸਤੇ। ਇੱਕ, ਰਾਤ ਨੂੰ ਸੌਣ ਤੋਂ ਠੀਕ ਪਹਿਲਾਂ। ਮੈਂ ਕਿਹੜੇ ਸਮੇਂ ਦੀ ਗੱਲ ਕਰ ਰਿਹਾ? ਜਦੋਂ ਆਪ ਜੀ ਬੈੱਡ 'ਤੇ ਲੇਟ ਜਾਂਦੇ ਹੋ, ਕਈ ਵਾਰੀ ਆਪਣੇ ਘਰ ਦਾ ਕੋਈ ਮੈਂਬਰ ਆਪਾਂ ਨੂੰ ਆਵਾਜ਼ ਵੀ ਮਾਰਦਾ, ਆਵਾਜ਼ ਸੁਣਦੀ ਹੈ, ਪਰ ਆਪਾਂ ਨੂੰ ਬੋਲਣ ਨੂੰ ਜੀ ਨਹੀਂ ਕਰਦਾ, ਕਿਉਂਕਿ ਅਸੀਂ ਇੱਕ ਐਸੀ ਰਿਲੈਕਸੇਸ਼ਨ ਦੇ ਵਿੱਚ ਹੁੰਦੇ ਹਾਂ, ਸਾਨੂੰ ਲੱਗਦਾ ਜਵਾਬ ਦਿੱਤਾ ਉਹ ਟੁੱਟ ਜਾਣੀ ਹੈ, ਬਸ ਹੁਣ ਆਨੰਦ ਜਿਹਾ ਲਈਏ। ਇਸ ਵੇਲੇ ਸਾਡਾ ਜਿਹੜਾ ਕ੍ਰਿਟੀਕਲ ਮਾਇੰਡ ਹੈ ਉਹ ਪਾਸੇ ਹਟਿਆ ਹੁੰਦਾ, ਬੜਾ ਇੰਪੋਰਟੈਂਟ ਟਾਈਮ ਹੈ। ਉਸ ਵੇਲੇ ਸਿੱਧਾ ਸੁਨੇਹਾ ਤੁਹਾਡੇ ਸਬਕੌਨਸ਼ੀਅਸ ਮਾਇੰਡ ਤੱਕ ਪਹੁੰਚ ਰਿਹਾ ਹੁੰਦਾ। ਅਤੇ ਸਾਡੇ ਗੁਰੂ ਨੇ ਕਿੱਡੀ ਬਖਸ਼ਿਸ਼ ਕੀਤੀ, ਮਰਿਆਦਾ 'ਚ ਕੀ ਲਿਖਿਆ ਕਿ ਸਿੱਖਾਂ ਨੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਸੌਣਾ। ਮੈਂ ਇੱਕ ਗਲਤੀ ਕਰਦਾ ਸੀਗਾ, ਅੰਮ੍ਰਿਤ ਤਾਂ ਦੂਜੀ ਕਲਾਸ 'ਚ ਹੀ ਛਕ ਲਿਆ ਸੀ, ਪਰ ਗਲਤੀ ਪਤਾ ਕੀ ਕਰਦੇ ਨੇ, ਹੁੰਦਾ ਨਾ ਵੀ ਹੁਣ ਚੱਲ ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰ ਲਈਏ, ਪਾਠ ਕਰਕੇ ਲੇਟ ਗਏ, ਫਿਰ ਗੱਲਾਂ ਹੌਲੀ ਹੌਲੀ ਕੋਈ ਆਇਆ, ਗੱਲਾਂ ਕਰਦੇ ਕਰਦੇ ਜੇ ਸੌਂ ਗਏ, ਬਿਲਕੁਲ ਗਲਤ। ਤੁਸੀਂ ਇਹ ਪ੍ਰੈਕਟੀਕਲ ਕਰਕੇ ਵੇਖਿਓ, ਤੁਸੀਂ ਗੱਲਾਂ ਬਾਤਾਂ ਸਾਰੀਆਂ ਪਹਿਲਾਂ ਨਿਬੇੜ ਲਓ, ਆਖਰ 'ਤੇ ਜਦੋਂ ਪਾਠ ਕਰਕੇ ਸੌਵੋਂਗੇ ਉਹਦਾ ਤੁਹਾਡੇ ਮਨ 'ਤੇ ਵੱਖਰਾ ਅਸਰ ਹੈ, ਕਿਉਂਕਿ ਕੌਨਸ਼ੀਅਸ ਮਾਇੰਡ ਸੌਂਦਾ, ਸਬਕੌਨਸ਼ੀਅਸ ਨਹੀਂ ਸੌਂਦਾ। ਹੁਣ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਆਪਣੇ ਜਵਾਕਾਂ ਨੂੰ, ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਸਾਖੀਆਂ ਸੁਣਾਉਂਦੀਆਂ ਸੀ, ਉਹਨਾਂ ਨੂੰ ਭਾਵੇਂ ਨਾ ਪਤਾ ਹੋਵੇ ਵੀ ਇਹਦੇ ਪਿੱਛੇ ਕਿੱਡਾ ਵੱਡਾ ਮਨੋਵਿਗਿਆਨ ਸੀ। ਸਮਾਂ ਕਿਹੜਾ ਸੀ? ਸੌਣ ਤੋਂ ਪਹਿਲਾਂ, ਸੌਣ ਤੋਂ ਪਹਿਲਾਂ ਵਾਲਾ ਸਮਾਂ ਸੀ, ਜਦੋਂ ਸਿੱਧਾ ਸੁਨੇਹਾ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਜਾਣਾ, ਬੜਾ ਇੰਪੋਰਟੈਂਟ ਟਾਈਮ ਸੀ। ਔਰ ਬੱਚਿਆਂ ਦਾ ਕੌਨਸ਼ੀਅਸ ਮਾਇੰਡ ਵੀ ਸਬਕੌਨਸ਼ੀਅਸ ਵਾਲਾ ਹੀ ਹੁੰਦਾ। ਪਹਿਲੇ 7 ਸਾਲ ਤਾਂ ਖਾਸ ਤੌਰ 'ਤੇ ਬੱਚੇ ਦੇ ਧਿਆਨ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਉਸ ਵੇਲੇ ਕ੍ਰਿਟੀਕਲ ਮਾਇੰਡ ਜਿਹੜਾ ਹੈਗਾ ਵਿਕਸਿਤ ਨਹੀਂ ਹੋਇਆ ਹੁੰਦਾ। ਹੁਣ ਭਾਵੇਂ ਉਹ ਬਾਤ ਸੁਣਾਉਂਦੀਆਂ ਸੀ, ਚਲੋ ਇਹ ਵੀ ਮੰਨਿਆ, ਚਿੜੀ ਕਾਂ ਦੀ, ਉਹਦੇ ਵਿੱਚ ਸਿੱਖਿਆ ਤਾਂ ਕੋਈ ਮਿਲਵਰਤਨ ਦੀ, ਕੋਈ ਸੇਵਾ ਦੀ, ਪਰਉਪਕਾਰ ਦੀ ਹੁੰਦੀ ਸੀ ਨਾ ਜੀ। ਇੱਕ ਤਾਂ ਸੌਣ ਤੋਂ ਪਹਿਲਾਂ ਵਾਲਾ ਸਮਾਂ, ਦੂਜਾ ਸਵੇਰੇ ਜਾਗਣ ਤੋਂ ਬਾਅਦ ਵਾਲਾ ਸਮਾਂ। ਕਦੋਂ? ਜਦੋਂ ਆਪਾਂ ਨੂੰ, ਤੁਸੀਂ ਜਵਾਬ ਦਿਓ ਕਿ ਜਾਗ ਪਹਿਲਾਂ ਆਉਂਦੀ ਹੈ ਕਿ ਅੱਖਾਂ ਪਹਿਲਾਂ ਖੋਲਦੇ ਹਾਂ ਜੀ ਅਸੀਂ? ਹਾਂਜੀ, ਜਵਾਬ ਦਿਓਗੇ ਸਾਰੇ ਭੈਣ ਭਾਈ, ਜਾਗ ਪਹਿਲਾਂ ਆ ਜਾਂਦੀ ਹੈ ਸਵੇਰੇ ਅੰਮ੍ਰਿਤ ਵੇਲੇ ਕਿ ਅੱਖਾਂ ਪਹਿਲਾਂ ਖੋਲਦੇ ਹਾਂ? ਜਾਗ ਪਹਿਲਾਂ ਆਉਂਦੀ ਹੈ ਨਾ, ਅੱਖਾਂ ਖੋਲਣ ਨੂੰ ਜੀ ਨਹੀਂ ਕਰਦਾ। ਤਾਂ ਉਸ ਵੇਲੇ ਵੀ ਸਾਡਾ ਜਿਹੜਾ ਸਬਕੌਨਸ਼ੀਅਸ ਮਾਇੰਡ ਤੱਕ ਸੁਨੇਹਾ ਜਾਂਦਾ ਹੈ। ਹੁਣ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਬਖਸ਼ਿਸ਼ ਕੀਤੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਾਰ, ਨਾਮ ਧਿਆਵੇ। ਸ਼ਾਮ ਨੂੰ ਸੋਹਿਲਾ ਸਾਹਿਬ ਦਾ ਪਾਠ ਕਰ ਲਿਆ, ਪੋਜ਼ਿਟਿਵ ਕਮਾਂਡ ਦਿੱਤੀ, ਅਤੇ ਅੰਮ੍ਰਿਤ ਵੇਲੇ ਫਿਰ ਰੱਬ ਦਾ ਨਾਲ ਜੁੜ ਗਿਆ, ਪੋਜ਼ਿਟਿਵ ਕਮਾਂਡ ਦਿੱਤੀ। ਇਹ ਦੋਨੋਂ ਟਾਈਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜੇ ਕੋਈ ਵਿਅਕਤੀ ਬਿਲਕੁਲ ਰੱਬ ਦਾ ਨਾਂ ਨਹੀਂ ਲੈਂਦਾ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ 24 ਘੰਟਿਆਂ 'ਚੋਂ ਘੱਟੋ ਘੱਟ ਜੇ 24 ਮਿੰਟ ਵੀ ਕੱਢ ਲਓ ਨਾ, 10-12 ਸੌਣ ਤੋਂ ਪਹਿਲਾਂ ਵਾਲੇ, 10-12 ਜਾਗਣ ਤੋਂ ਬਾਅਦ ਵਾਲੇ, ਤਾਂ ਮਸਲਾ ਹੱਲ।

ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ। ਇਕੱਲਿਆਂ ਨੂੰ ਇਹਨੂੰ ਸੀਰੀਅਸ ਲੈ ਲਿਓ ਗੱਲ ਨੂੰ ਕਿਰਪਾ ਕਰਕੇ, ਕਿਉਂਕਿ ਇਹਦੀ ਮੈਂ ਬਹੁਤ ਵਿਆਖਿਆ ਤਾਂ ਨਹੀਂ ਕਰ ਸਕਦਾ। ਇੱਕ ਤਾਂ ਇਹ ਧਿਆਨ ਰੱਖਣਾ, ਚਲੋ ਦੋ ਹੋ ਗਏ ਨੁਕਤੇ। ਤੀਜਾ ਇੱਕ ਜ਼ਰੂਰੀ ਪੁਆਇੰਟ ਕਹਿ ਦਿੰਦਾ, ਬੜਾ ਇੰਪੋਰਟੈਂਟ ਹੈ ਵੀ, ਕਿ ਸਾਡਾ ਸਬਕੌਨਸ਼ੀਅਸ ਮਾਇੰਡ ਕਦੇ ਵੀ ਨਾ ਸ਼ਬਦ ਨਹੀਂ ਸੁਣਦਾ। ਆਪਾਂ ਸਾਰੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਬੈਠੇ ਹਾਂ, ਖਾਸ ਤੌਰ 'ਤੇ ਜਿਹੜਾ ਅਖੰਡ ਕੀਰਤਨੀ ਜਥਾ ਹੈ ਨਾ, ਭਾਈ ਰਣਧੀਰ ਸਿੰਘ ਹੋਰੀ, ਇੱਦਾਂ ਦੇ ਗੁਰਮੁਖ ਪਿਆਰੇ ਹੋਏ ਆ ਜਿਨ੍ਹਾਂ ਨੇ ਮੂਰਤੀ ਪੂਜਾ ਦਾ ਡਟਵਾਂ ਵਿਰੋਧ ਕੀਤਾ। ਉਹਨਾਂ ਨੂੰ ਤਾਂ ਨਾਟਕ ਚੇਟਕਾਂ ਦਾ ਵੀ ਕੀਤਾ ਸੀਗਾ ਵੀ ਸਕਰੀਨ 'ਤੇ ਜਿਹੜਾ ਦਿਖਾਉਣਾ ਉਹ ਸਾਰਾ, ਬਹੁਤ ਕਮਾਲ ਦੇ ਉਹਨਾਂ ਦੇ ਵਚਨ। ਹੁਣ ਆਪਾਂ ਸਾਰੇ ਇਹ ਸਿਧਾਂਤਕ ਨੁਕਤੇ ਨੂੰ ਸਮਝ ਰਹੇ ਹਾਂ, ਪਰ ਮੈਂ ਇੱਕ ਬੇਨਤੀ ਕਰੂੰਗਾ, ਸਾਰੇ ਭੈਣ ਭਰਾ ਤੁਸੀਂ ਧਿਆਨ ਰੱਖਿਓ ਤੁਹਾਡੀ ਸੁਰਤ ਵਿੱਚ ਕੀ ਹੋ ਰਿਹਾ, ਨਾਂ ਲਊਂਗਾ, ਧਿਆਨ ਦਿਓ ਜੀ। ਜਿੰਨੇ ਭੈਣ ਭਰਾ ਬੈਠੇ ਹੋ ਆਪ ਜੀ, ਕਿਰਪਾ ਕਰਿਓ ਪੂਰਾ ਜ਼ੋਰ ਲਾਉਣਾ ਕਿ ਗੁਰੂ ਨਾਨਕ ਸਾਹਿਬ ਦੀ ਤਸਵੀਰ ਆਪਣੇ ਧਿਆਨ 'ਚ ਨਹੀਂ ਲੈ ਕੇ ਆਉਣੀ, ਠੀਕ ਹੈ ਜੀ। ਹੁਣ ਮੈਂ ਗੁਰੂ ਸਾਹਿਬ ਦਾ ਨਾਂ ਲਊਂਗਾ ਕਿਸੇ ਦਾ, ਤੁਸੀਂ ਉਸ ਗੁਰੂ ਸਾਹਿਬ ਦੀ ਤਸਵੀਰ ਆਪਣੇ ਧਿਆਨ 'ਚ ਨਾ ਲੈ ਕੇ ਆਇਓ, ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪਣੇ ਧਿਆਨ 'ਚ ਨਾ ਲੈ ਕੇ ਆਓ। ਕੀ ਹੋ ਰਿਹਾ ਜੀ, ਆ ਰਹੀ ਹੈ ਨਾ ਨਾਲ ਦੀ ਨਾਲ ਹੀ, ਬਾਬਾ ਬਹੁਤ ਸੋਹਣਾ ਇੱਦਾਂ ਹੈ ਤੇਗ ਚੱਕ ਕੇ ਖੜਾ, ਹੈ ਨਾ, ਆ ਗਿਆ ਨਾ ਧਿਆਨ 'ਚ। ਚਲੋ ਹੁਣ ਪੂਰਾ ਜ਼ੋਰ ਲਾਇਓ, ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਤਸਵੀਰ ਆਪਣੇ ਧਿਆਨ 'ਚ ਨਾ ਲੈ ਕੇ ਆਓ। ਬੋਲੋ ਜੀ ਹਾਂ ਜਾਂ ਨਾ, ਆ ਗਈ ਨਾਲ ਦੀ ਨਾਲ ਹੀ, ਆ ਗਏ ਨਾ। ਇੱਕ ਗੱਲ ਸਮਝਿਓ, ਹੁਣ ਪੂਰਾ ਜ਼ੋਰ ਲਾਓ, ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਆਪਣੇ ਧਿਆਨ 'ਚ ਲੈ ਕੇ ਆਓ। ਉਹਨਾਂ ਬਣਾਈ ਨਹੀਂ, ਅਸੀਂ ਦੇਖੀ ਨਹੀਂ, ਅਤੇ ਧਿਆਨ 'ਚ ਆਈ ਨਹੀਂ। ਸਿਧਾਂਤਕ ਤੌਰ 'ਤੇ ਬੜੀ ਟੌਪ ਦੀ ਗੱਲ ਹੈ ਇਹ, ਉਹਨਾਂ ਦੀ ਮੰਨੇ ਕੋਈ ਨਾ ਮੰਨੇ, ਕਿ ਸੁਰਤ ਸ਼ਬਦ ਦੇ ਵਿਚਾਲੇ ਸਰੀਰ ਅਤੇ ਤਸਵੀਰ ਬਹੁਤ ਵੱਡੀ ਰੁਕਾਵਟ ਹੈ। ਇਹ ਬਹੁਤ ਡੂੰਘੀ ਗੱਲ ਹੈ, ਜਿਹੜੇ ਮਾਨਸਿਕ ਸ਼ਾਂਤੀ ਨੂੰ ਸਮਾਜ 'ਚ ਆਤਮਿਕ ਸ਼ਾਂਤੀ ਕਹਿ ਕੇ ਵੇਚ ਰਹੇ ਹੈ, ਕਦੇ ਮੇਰੇ ਨਾਲ ਗੱਲ ਕਰਾਇਓ, ਬਹਿ ਕੇ ਗੱਲ ਕਰਨ। ਜਿਹੜੇ ਅੱਖਾਂ ਬੰਦ ਕਰਕੇ ਬਹਿੰਦੇ ਆ ਅਤੇ ਫੋਟੋਆਂ ਦੀਆਂ, ਉਹ ਕਿਤੇ ਹੋਰ ਅਟਕੇ ਹੋਏ ਆ। ਤੁਸੀਂ ਅੱਖਾਂ ਬੰਦ ਕਰਕੇ ਫੋਟੋਆਂ ਦੇਖ ਰਹੇ ਹੋ, ਮੈਂ ਅੱਖਾਂ ਖੁਲਾ ਕੇ ਦਿਖਾ ਦੇਣਾ ਤੁਹਾਨੂੰ ਸਿੱਧਾ, ਮੋਨੇ ਬੰਦੇ 'ਚੋਂ ਦੱਸੋ ਕਿਹਨੂੰ ਦਿਖਾਉਣਾ। ਇੱਕ ਲੜਕੀ ਦੇ ਸਾਹਮਣੇ ਲੜਕੀ ਖੜੀ ਕੀਤੀ, ਉਹਦੇ 'ਚੋਂ ਉਹਨੂੰ ਦੇਖ ਰਹੀ ਹੈ, ਸਿੰਗਰ ਨੂੰ, ਤਰਸੇਮ ਜੱਸੜ ਨੂੰ। ਇਹ ਰੂਹਾਨੀ ਗੱਲ ਨਹੀਂ, ਮਾਨਸਿਕ ਗੱਲ ਹੈ, ਇਹ ਤੁਸੀਂ ਵੀ ਕਰ ਸਕਦੇ ਹਾਂ। ਇਹ ਤਾਂ ਦੁਨਿਆਵੀ ਚੀਜ਼ ਹੈ, ਲੋਕ ਇਹਨੂੰ ਪ੍ਰਾਪਤੀ ਸਮਝੀ ਜਾਂਦੇ, ਇਸ ਤਰੀਕੇ ਨਾਲ ਉਹ ਬਦਲੀ ਜਾਂਦੇ ਆ ਧਰਮ ਲੋਕਾਂ ਦੇ। ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਉੱਥੇ ਆਵਾਂ, ਗੱਲ ਨੇੜੇ ਰੱਖੀਏ, ਸਮਾਂ ਵੀ ਹੋ ਗਿਆ, ਧਿਆਨ ਦਿਓ ਕਿਰਪਾ ਕਰਕੇ। ਹੁਣ ਮੈਂ ਦੋ ਤਿੰਨ ਨਾਮ ਲੈਣਾ ਫਟਾਫਟ, ਤੁਸੀਂ ਪੂਰਾ ਜ਼ੋਰ ਲਾਇਓ ਕਿ ਉਹ ਸ਼ਕਲਾਂ ਤੁਹਾਡੇ ਧਿਆਨ ਵਿੱਚ ਨਾ ਆਉਣ, ਠੀਕ ਹੈ ਜੀ। ਭਾਰਤ ਦੇ ਪ੍ਰਧਾਨ ਮੰਤਰੀ ਦਾ ਚਿਹਰਾ ਨਾ ਧਿਆਨ 'ਚ ਲੈ ਕੇ ਆਇਓ। ਆ ਗਿਆ, ਕਈਆਂ ਦੇ ਵੀ ਯਾਦ ਆ ਗਿਆ, ਉਹ ਭਾਈਓ ਔਰ ਬਹਿਨੋ ਸ਼ਬਦ ਵੀ ਯਾਦ ਆ ਜਾਂਦੇ ਨੇ। ਪੰਜਾਬ ਦਾ ਮੁੱਖ ਮੰਤਰੀ ਜਿਹੜੇ ਰੰਗ ਦੀ ਪੱਗ ਬੰਨ੍ਹਦਾ ਹੈ, ਉਹ ਰੰਗ ਵੱਲ ਧਿਆਨ ਨਾ ਲੈ ਕੇ ਜਾਇਓ। ਇੱਥੇ ਬੈਠੇ ਬੈਠੇ ਬਿੱਲੀ ਨੂੰ ਨਾ ਦੇਖੋ ਕਿਹੋ ਜਿਹੀ ਹੁੰਦੀ ਹੈ। ਹੁਣ ਇੱਥੋਂ ਗੱਲ ਪਤਾ ਕੀ ਸਮਝਣੀ, ਅਸੀਂ ਟੈਨਸ਼ਨ ਵਾਲੇ ਬੰਦੇ ਨੂੰ ਪਤਾ ਕੀ ਕਹਿੰਦੇ ਹਾਂ, ਟੈਨਸ਼ਨ ਨਾ ਲਿਆ ਕਰ। ਸਮਝ ਆ ਰਹੀ, ਟੈਨਸ਼ਨ ਆਪਾਂ ਦਿੰਦੇ ਹਾਂ ਨਾਲ ਦੇ ਸਾਰਾ ਟੱਬਰ ਰਲ ਕੇ, ਦਵਾਈ ਲੈ ਲਈ ਡਿਪਰੈਸ਼ਨ ਵਾਲੀ। ਸਾਡਾ ਸਬਕੌਨਸ਼ੀਅਸ ਮਾਇੰਡ ਨਾ ਸ਼ਬਦ ਨਹੀਂ ਸੁਣਦਾ, ਇਹਨੂੰ ਵੀ ਧਿਆਨ 'ਚ ਰੱਖਣਾ। ਆਪਾਂ ਤਿੰਨ ਨੁਕਤੇ ਸਮਝ ਲਏ, ਕੁੱਲ ਮਿਲਾ ਕੇ ਇਹ ਹੈ ਗੁਰੂ ਸਵਾਰਿਓ, ਕਿ ਅਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ ਉਸ ਰੂਪ ਦੇ ਵਿੱਚ, ਅਤੇ ਸਾਡੇ ਇਤਿਹਾਸ ਨਾਲ ਜੁੜਨਾ। ਆਪਾਂ ਇਹਨੂੰ ਪ੍ਰੈਕਟੀਕਲੀ ਆਪਣੇ ਆਪ 'ਤੇ ਲਾਉਣਾ, ਵੀ ਜੋ ਗੁਰੂ ਜੀ ਦੇ ਬਚਨ ਨੇ, ਰੂਹਾਨੀ ਜਿਹੜੀ ਤੁਰਕੀ ਬਾਣੀ ਹੈ। ਦੇਖੋ ਕੰਪਲੀਟ ਤਾਂ ਕੋਈ ਦਾਅਵਾ ਨਹੀਂ ਵੀ ਸਾਨੂੰ ਸਮਝ ਆ ਰਹੀ ਹੈ, ਕੰਪਲੀਟ ਤਾਂ ਆਪਾਂ ਕਹਿ ਨਹੀਂ ਸਕਦੇ, ਅਗਮ ਗੋਚਰ ਹੈ। ਜਿੰਨੀ ਪਕੜ 'ਚ ਆ ਰਹੀ ਹੈ ਉਹਨੂੰ ਮੰਨਣ ਵਾਲੇ ਪਾਸੇ ਧਿਆਨ ਦੇਣਾ, ਤਾਂ ਬੇਅੰਤ ਗੁਰੂ ਦੀਆਂ ਬਖਸ਼ਾਂ ਹੁੰਦੀਆਂ ਨੇ। ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣ ਦੀ ਕੋਸ਼ਿਸ਼ ਨਹੀਂ ਕਰਨੀ, ਚੜ੍ਹਦੀ ਕਲਾ 'ਚ ਰਹਿਣਾ। ਇਹ ਵੀ ਬੜਾ ਤਕੜਾ, ਮੈਂ ਹੁਣ ਕਈ ਵੀਰਾਂ ਨੂੰ ਕਿਹਾ ਇੱਥੇ ਕਿ ਬਈ ਆਓਗੇ ਤੁਸੀਂ ਵਰਕਸ਼ਾਪ 'ਤੇ ਆਇਓ, ਦੇਖਣ ਵਾਲੀ ਗੱਲ, ਕੋਸ਼ਿਸ਼ ਕਰਾਂਗਾ। ਮੈਂ ਕਿਹਾ ਕਿਉਂ ਯਾਰ ਡਰਾਮਾ ਕਰਦਾ, ਤੂੰ ਕਹਿੰਦੇ ਮੈਂ ਨਹੀਂ ਆਉਂਦਾ। ਕੋਸ਼ਿਸ਼ ਦਾ ਮਤਲਬ ਹੁੰਦਾ ਨਹੀਂ ਆਉਂਦਾ। ਤੁਸੀਂ ਸਵੇਰੇ 10 ਵਜੇ ਕੰਮ ਸ਼ੁਰੂ ਕਰਨਾ ਨਾ, ਕਦੇ ਕੋਈ ਐਂ ਨਹੀਂ ਕਹਿੰਦਾ ਸਵੇਰੇ 10 ਵਜੇ ਕੰਮ 'ਤੇ ਜਾਣ ਦੀ ਕੋਸ਼ਿਸ਼ ਕਰਾਂਗਾ, ਕਹਿੰਦਾ ਸਵੇਰੇ 10 ਵਜੇ ਕੰਮ 'ਤੇ ਜਾਊਂਗਾ, ਕੋਸ਼ਿਸ਼ ਨਹੀਂ। ਜੇ ਕਹਿੰਦੇ ਵੀ ਗੁਰਦੁਆਰੇ ਆਏਗਾ, ਕੋਸ਼ਿਸ਼ ਕਰਾਂਗਾ, ਤੂੰ ਕਹਿੰਦੇ ਸਿੱਧਾ ਨਹੀਂ ਆਊਂਗਾ, ਕੋਸ਼ਿਸ਼ ਕੀ ਕਰੇਗਾ ਤੂੰ। ਕੋਸ਼ਿਸ਼ ਸ਼ਬਦ ਹੀ ਨੈਗੇਟਿਵ ਹੈ। ਤਾਂ ਇਸ ਕਰਕੇ ਹੁਣ ਵਿਸਥਾਰ ਦਾ ਵਕਤ ਨਹੀਂ ਹੈ, ਆਪਾਂ ਮਨ ਦਾ ਕਾਫੀ ਕੁਛ ਪ੍ਰੈਕਟੀਕਲ ਕੱਲ੍ਹ ਨੂੰ 4 ਵਜੇ ਗੁਰਦੁਆਰਾ ਸਾਹਿਬ 'ਚ ਜਿੱਥੇ ਪ੍ਰੋਗਰਾਮ ਰੱਖਿਆ ਉੱਥੇ ਕਰਾਂਗੇ। ਅਸੀਂ ਗੁਰਬਾਣੀ ਨਾਲ ਜੁੜੀਏ, ਅਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ

ਸਾਰੇ ਭੈਣ ਭਰਾਵਾਂ ਨੂੰ ਪੰਜਾਬ ਦੇ ਵਿੱਚ ਵੀ ਇਹ ਟੈਲੀਫੋਨ ਕਰਨੇ ਆ ਤੁਸੀਂ, ਉੱਥੇ ਅਸੀਂ ਗਰਾਊਂਡ 'ਤੇ ਕੰਮ ਕਰੀਦਾ ਜਿਹੜਾ ਇਹ ਧਰਮ ਪਰਿਵਰਤਨ ਵਾਲਾ ਸਾਰਾ ਸਿਸਟਮ ਚੱਲ ਰਿਹਾ, ਉੱਥੇ ਨਹੀਂ ਇੱਥੇ ਵੀ ਚੱਲ ਰਿਹਾ। ਮੈਂ ਇਹੋ ਜਿਹੀਆਂ ਭੈਣਾਂ ਨੂੰ ਮਿਲਿਆ ਕਿਸੇ ਚੱਕਰ 'ਚ ਫਸ ਕੇ ਇੱਧਰ ਉੱਧਰ ਭਟਕ ਰਹੀਆਂ ਸੀ, ਉਹ ਕਹਿੰਦੀਆਂ ਵੀਰੇ ਹੁਣ ਅਸੀਂ ਛੱਡਣਾ ਚਾਹੁੰਦੇ ਹਾਂ ਖਿਹੜਾ ਉਹਦਾ, ਪਰ ਲੇਕਿਨ ਮਨ 'ਚੋਂ ਨਹੀਂ ਨਿਕਲ ਰਿਹਾ। ਉਹਦੇ ਪਿੱਛੇ ਇਹ ਥਰੈਪੀ ਬੜਾ ਸੋਹਣਾ ਕੰਮ ਕਰਦੀ ਹੈ, ਜੇ ਬੰਦਾ ਆਪ ਚਾਹੁੰਦਾ ਮਨ 'ਚੋਂ ਨਹੀਂ ਨਾ ਨਿਕਲ ਰਹੀ ਹੁੰਦੀ ਗੱਲ, ਉਹ ਬੜਾ ਵਧੀਆ ਚੀਜ਼ ਹੈ, ਉਹ ਨਿਕਲ ਜਾਂਦੀ ਹੈ ਤਾਂ ਉਹ ਠੀਕ ਵੀ ਹੋਏ। ਤਾਂ ਇਹ ਸਾਰਾ ਜਿਹੜਾ ਧਰਮ ਪਰਿਵਰਤਨ ਵਾਲਾ ਚੱਲ ਰਿਹਾ, ਉਹ ਵੀ ਸਾਰਾ ਕੁਛ ਇਸੇ ਨੂੰ ਯੂਜ ਕਰ ਰਹੇ ਨੇ। ਇਹ ਸਾਰਾ ਕੁਛ ਸਾਨੂੰ ਸਮਝਣਾ ਸਿੱਖਣਾ ਬੇਹੱਦ ਜ਼ਰੂਰੀ ਹੈ। ਇਹਨੂੰ ਇੱਦਾਂ ਨਹੀਂ ਲੈਣਾ ਇਹ ਜੀ ਇਹ ਗੁਰਬਾਣੀ 'ਚ ਗੁਰੂ ਸਾਹਿਬ ਤੋਂ, ਨਹੀਂ ਗੁਰੂ ਸਾਹਿਬ ਸਭ ਤੋਂ ਸਿਖਰ ਹੈ, ਗੁਰਬਾਣੀ ਉੱਪਰ ਹੈ, ਕੋਈ ਸ਼ੱਕ ਹੀ ਹੈ ਨਹੀਂ। ਲੇਕਿਨ ਦੁਨਿਆਵੀ ਤੌਰ 'ਤੇ ਵੀ ਕਈ ਤਕਨੀਕਾਂ, ਤੁਸੀਂ ਲਾਅ ਦਾ ਕੋਰਸ ਵੀ ਤਾਂ ਕਰਦੇ ਹਾਂ, ਅਤੇ ਕਈ ਵੀਰ ਮੈਨੂੰ ਟੈਲੀਫੋਨ ਕਰਕੇ ਉਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ, ਭਾਈ ਸਾਹਿਬ ਗੁਰਬਾਣੀ 'ਚ ਲਿਖਿਆ ਵੀ ਇਹ ਕਰਨਾ, ਮੈਂ ਗੁਰਬਾਣੀ 'ਚ ਲਿਖਿਆ ਵੀ ਲਾਅ ਦਾ ਕੋਰਸ ਕਰਨਾ, ਗੁਰਬਾਣੀ 'ਚ ਲਿਖਿਆ ਵੀ MBBS ਕਰਨੀ ਹੈ। ਇਸ ਕਰਕੇ ਗੁਰਬਾਣੀ ਨੇ ਤਾਂ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਤਾਂ ਵੱਡੀਆਂ ਗੱਲਾਂ ਨੇ, ਪਰ ਦੁਨਿਆਵੀ ਤੌਰ 'ਤੇ ਵੀ ਕਈ ਗੁਣ ਸਮਝਣੇ, ਇੱਕ ਸਕਿੱਲ ਹੈ ਵੱਖਰਾ, ਤਾਂ ਜੋ UK ਦੇ ਵਿੱਚ ਖਾਸ ਤੌਰ 'ਤੇ ਇੱਥੇ ਲੋੜ ਬਹੁਤ ਹੈ। ਪਰ ਜਿੰਨੇ ਤਾਂ ਪਖੰਡੀ ਨੇ, ਮੇਰੇ ਲਈ ਸਮੱਸਿਆ ਤੁਹਾਨੂੰ ਦੱਸਾਂ, ਮੈਂ ਜਿਹੜੇ ਤਾਂ ਪਖੰਡੀ ਨੇ, ਜੋਤਿਸ਼ੀ ਵਸਤੂ ਸ਼ਾਸਤਰ ਵਾਲੇ ਸਾਰੇ ਡਰਾਮੇਬਾਜ਼, ਉਹ ਤਾਂ ਮੈਨੂੰ ਟੈਲੀਫੋਨ, ਭਾਈ ਸਾਹਿਬ ਤੁਸੀਂ ਹੁਕਮ ਕਰੋ ਕਿ ਸੇਵਾ ਕਰੀਏ ਸਾਨੂੰ ਸਿਖਾ ਦਿਓ। ਜਿਹੜੇ ਜੈਨੂਅਨ ਬੰਦੇ ਗੁਰਸਿੱਖ ਨੇ ਉਹ ਗੱਲ ਹੀ ਨਹੀਂ ਸਮਝਦੇ, ਉਹਨੇ ਛੱਡੋ ਜੀ ਕੀ ਲੈ। ਤੁਸੀਂ ਲੋਕ ਇਹ ਗੱਲ ਨੂੰ ਸਮਝੋ ਕਿ ਕੀ ਸਰ ਇਹਦੀ ਜੜ ਕੀ ਪਈ ਹੈ। ਤਾਂ ਇਸ ਕਰਕੇ ਗੁਰੂ ਸਾਡਾ ਜਿਹੜਾ ਮਨ ਹੈ, ਮੈਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਹਾਥੀ ਹੈ, ਗੁਰੂ ਜਿਹੜਾ ਹੈਗਾ ਮਹਾਵਤ ਹੈ, ਅਤੇ ਗੁਰੂ ਦੇ ਗਿਆਨ ਦੇ ਅੰਕੁਸ਼ ਨਾਲ ਇਹਨੂੰ ਮੋੜਨਾ ਹੈ, ਵਾਰ ਵਾਰ ਸ਼ਬਦਾਂ ਨਾਲ ਪ੍ਰੈਕਟਿਸ ਕਰਨੀ ਹੈ। ਇਸ ਸੰਬੰਧੀ ਇੱਕ ਕਿਤਾਬ ਵੀ ਲਿਖੀ ਹੈ, ਲੇਕਿਨ ਉਹ ਵੱਡੀ ਗਿਣਤੀ 'ਚ ਨਹੀਂ ਲਿਆ ਸਕਿਆ ਮੈਂ, ਇੱਥੇ ਦੋ ਕਿਤਾਬਾਂ ਗੁਰਦੁਆਰਾ ਸਾਹਿਬ ਉੱਥੇ ਲਾਇਬ੍ਰੇਰੀ 'ਚ ਪਹੁੰਚਾਈਆਂ ਜੀ। ਸੋ ਸਾਰੀ ਸੰਗਤ ਦਾ ਤੁਹਾਡਾ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਲਈ ਮਾਫ਼ੀ ਚਾਹਾਂਗੇ। ਇੱਥੋਂ ਹੀ ਆਪਾਂ ਗੱਲ ਕੱਲ੍ਹ ਨੂੰ ਉੱਥੇ ਵਰਕਸ਼ਾਪ 'ਚ ਸ਼ੁਰੂ ਕਰਾਂਗੇ, ਜਿੱਥੇ ਤੁਸੀਂ ਪ੍ਰੈਕਟੀਕਲ ਐਕਸਪੀਰੀਅੰਸ ਵੀ ਕਰੋਗੇ। ਅਤੇ ਜਿੰਨੇ ਭੈਣ ਭਰਾ ਆਪ ਜੀ ਪਹੁੰਚੇ ਹੋ, ਖਾਲਸਾ ਕਲੱਬ, ਸਾਰੀ ਸੰਗਤ, ਸਭ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਅਮਰੀਕ ਸਿੰਘ ਜੀ ਹੋਰਾਂ ਨੇ ਗੁਰਬਾਣੀ ਕੀਰਤਨ ਰਾਹੀਂ ਸਾਂਝ ਪਾਉਣੀ ਹੈ ਆਪਣੇ ਨਾਲ, ਇਕਾਗਰਤਾ ਸਹਿਤ ਆਨੰਦ ਮਾਨਣਾ। ਸਭ ਦਾ ਧੰਨਵਾਦ, ਗੁਰੂ ਜੀ ਦਾ ਸ਼ੁਕਰ। ਕੋਈ ਹਾਂਜੀ, ਮੈਂ UK ਇੱਥੇ, ਚਲੋ ਇੱਕ ਹੋਰ ਮੈਨੂੰ ਇਹ ਸੀਗਾ ਟਾਈਮ, ਹਾਂਜੀ ਨਹੀਂ ਮੈਂ, ਮੇਰਾ ਤਾਂ ਇੱਦਾਂ ਭਾਈ ਸਾਹਿਬ, ਮੈਂ ਸਵੇਰੇ 10 ਵਜੇ ਸ਼ੁਰੂ ਕਰਕੇ ਨਾ ਸ਼ਾਮ ਦੇ 5 ਵਜੇ ਵੀ ਰੁਕਾਂ, ਇੰਨੀ ਕੁ ਪ੍ਰੈਕਟਿਸ ਹੈਗੀ। ਸਵੇਰੇ 21, 22, 23 ਅਗਸਤ ਨੂੰ ਲਾਸਟ ਟ੍ਰੇਨਿੰਗ ਕੈਂਪ ਰੱਖਿਆ ਜੀ, 21, 22, 23 ਅਗਸਤ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਦੀ ਕਲਾਸ ਹੈ ਉਹਦੇ 'ਚ ਅੱਧਾ ਪੌਣਾ ਘੰਟਾ ਵਿੱਚ ਦੀ ਬ੍ਰੇਕ ਦਿੰਦੇ ਹਾਂ, ਬਾਕੀ ਸਾਰਾ ਟਾਈਮ, ਕਿਉਂਕਿ ਪਹਿਲਾਂ ਵੀ ਉੱਥੇ 3 ਦਿਨ ਦਾ ਟ੍ਰੇਨਿੰਗ ਕੈਂਪ ਰੱਖਿਆ ਸੀ, ਉੱਥੇ 10-12 ਬੰਦੇ ਨੇ ਟ੍ਰੇਨਿੰਗ ਲਈ ਕਿ ਮਾਇੰਡ ਕਿੱਦਾਂ ਕੰਮ ਕਰਦਾ ਕੀ, ਕਿਉਂਕਿ ਲੋੜ ਬਹੁਤ ਹੈ। ਬੜੀ ਸਾਫ਼ ਗੱਲ ਕੀ ਹੈ, ਮੈਂ ਆਪਣੇ ਭੈਣ ਭਰਾਵਾਂ ਨੂੰ ਕਹਿੰਦਾ, ਪ੍ਰੋਪਰ ਇਹ ਤਕਨੀਕ ਸਿੱਖੋ, ਲੋਕਾਂ ਨੂੰ ਠੀਕ ਕਰੋ, ਪੈਸੇ ਵੀ ਲੈ ਲਓ, ਕੋਈ ਲਿਹਾਜ਼ ਨਾ ਰੱਖੋ। ਫ੍ਰੀ 'ਚ ਕਿਉਂ, ਕੌਣ ਕਰੂਗਾ ਕਿੰਨਾ ਚਿਰ, 2-4 ਦਿਨ ਚੌ ਰਹਿੰਦਾ ਫ੍ਰੀ ਦੀ ਚੀਜ਼ ਦਾ, ਕਿਉਂਕਿ ਤੁਸੀਂ ਪ੍ਰੋਫੈਸ਼ਨਲ ਕੰਮ ਕਰੋ। ਜਿਹੜੇ ਚੰਗੇ ਬੰਦੇ ਨੇ, ਜੈਨੂਅਨ, ਉਹ ਸਿੱਖਣ ਸਮਝਣ ਕੇ ਕੀ ਹੈ, ਨਹੀਂ ਤਾਂ ਮੈਂਟਲ ਹੈਲਥ ਬਹੁਤ ਵੱਡਾ ਇਸ਼ੂ ਹੈ, ਬਹੁਤ ਖਤਰਨਾਕ ਹੈ। ਅਤੇ ਸਾਡੇ ਤਾਂ ਭੈਣ ਭਰਾ ਮੰਨਦੇ ਨਹੀਂ ਲੋਕ ਆਪਣੇ ਤਾਂ, ਇਹ ਵੀ ਕੋਈ ਇਸ਼ੂ ਹੈ, ਪਰ ਇਹ ਬਹੁਤ ਵੱਡੀ ਸਮੱਸਿਆ ਹੈ। ਔਰ ਮੇਰੀ 23 ਅਗਸਤ ਤੱਕ ਹੈਗਾ ਜੀ, 21, 22, 23 ਅਗਸਤ ਦਾ ਆਖਰ 'ਤੇ ਰੱਖਿਆ ਟ੍ਰੇਨਿੰਗ ਕੈਂਪ। ਇੱਕ ਵੀਰ ਹੋਰ ਪੰਜਾਬ ਤੋਂ ਸ਼ਾਇਦ ਆ ਜਾਣਗੇ ਉਦੋਂ ਟ੍ਰੇਨਿੰਗ ਦੇਣ ਲਈ, 2 ਜਣੇ ਅਸੀਂ ਹੋਵਾਂਗੇ। ਔਰ ਅਸੀਂ ਪੰਜਾਬ ਦੇ ਵਿੱਚ ਹੁਣ ਪ੍ਰੋਪਰ ਇੱਕ ਪੂਰੀ ਟੀਮ ਬਣਾ ਕੇ ਕੰਮ ਕਰ ਰਹੇ ਹਾਂ, ਉੱਥੇ ਅਸੀਂ ਲੋਕਾਂ ਨੂੰ ਸੱਦਦੇ ਹਾਂ ਇਕੱਠੇ ਕਰਕੇ, ਉਹਨਾਂ ਨੂੰ ਸਾਰਾ ਕੁਛ ਪ੍ਰੈਕਟੀਕਲ ਦਿਖਾਉਂਦੇ ਹਾਂ, ਫਿਰ ਕੁਛ ਗੱਲਾਂ ਸਮਝਾਉਂਦੇ ਹਾਂ। ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇੰਨੀ ਕੁ ਕਿ ਚੰਗੇ ਚੰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਵਿਅਕਤੀ ਵੀ ਸਾਡੇ ਤੋਂ ਟ੍ਰੇਨਿੰਗ ਲੈ ਚੁੱਕੇ ਹੈ, ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਹੈ ਸਿੱਖਾਂ ਨੂੰ ਹੁਣ ਪਹਿਲਾਂ ਨਾਲੋਂ। ਚੰਗੇ ਚੰਗੇ ਸਾਇੰਟਿਸਟ ਵੀ PAU ਦੇ, ਉਹ ਵੀ ਹੋਰ ਵੀ ਕਈ ਵਧੀਆ ਬੰਦਿਆਂ ਨੇ ਵੀ ਟ੍ਰੇਨਿੰਗ ਲਈ, ਔਰ ਬੜੇ ਕਮਾਲ, ਕਿਉਂਕਿ ਨਵੀਂ ਗੱਲ ਹੀ ਸਮਝ ਆਈ ਸਾਨੂੰ, ਨਵਾਂ ਪਤਾ ਲੱਗਿਆ। ਵੈਸੇ ਬੜਾ ਪੁਰਾਣਾ ਸਿਸਟਮ ਹੈ, ਜਦੋਂ ਐਨਸਥੀਸੀਆ ਦੀ ਖੋਜ ਨਹੀਂ ਸੀ ਹੋਈ ਨਾ, ਸੈਂਕੜੇ ਆਪਰੇਸ਼ਨ ਅਮੈਰੀਕਾ 'ਚ ਇਸੇ ਤਕਨੀਕ ਨਾਲ ਹੋਏ ਆ। ਹੁਣ ਤਾਂ ਮੈਂ ਉੱਥੇ ਪੱਗ ਪਿੰਨ ਮਾਰ ਦਿੰਦਾ 4 ਅਗਲੇ ਦੇ ਹੱਥ 'ਤੇ, ਬੰਦੇ ਖੁਸ਼ ਹੁੰਦੇ, ਹਾਂ ਯਾਰ ਪਤਾ ਹੀ ਲੱਗਿਆ ਸੀਗਾ, ਉਹ ਤਾਂ ਵੱਢ ਦਿੰਦੇ ਨੇ ਤਾਂ ਨਹੀਂ ਪਤਾ ਲੱਗਦਾ ਇਹਦੇ 'ਚ ਤਾਂ ਇਹ। ਲੇਕਿਨ ਧਿਆਨ ਨਾਲ ਸੁਣਿਓ, ਇਹ ਦੁਨਿਆਵੀ ਚੀਜ਼ ਹੈ। ਹੁਣ ਕਈ ਭੈਣ ਭਰਾ ਮੈਨੂੰ ਆਤਮਿਕ ਗੱਲ ਕਹਿੰਦੇ ਆ, ਉਹ ਕਹਿੰਦੇ ਜੀ ਸਿਮਰਨ 'ਚ ਮਨ ਨਹੀਂ ਲੱਗਦਾ। ਸਿਮਰਨ 'ਚ ਮਨ ਲੱਗਣਾ ਆਤਮਿਕ ਗੱਲ ਹੈ, ਉਹਦੇ ਵਿੱਚ ਇਹ ਚੀਜ਼ ਥੋੜ੍ਹੀ ਜਿਹੀ ਸਹਾਇਕ ਤਾਂ ਹੋ ਜਾਂਦੀ ਹੈ, ਕਿਉਂਕਿ ਇਹਦੇ 'ਚ ਫੋਕਸ ਹੁੰਦਾ, ਬਣਾਉਣਾ ਹੁੰਦਾ। ਲੇਕਿਨ ਜਿਹੜੀ ਵੱਡੀ ਜਿਹੜੀ
ध्यान नाल सुनियो दो मिनट। मानसिक शांति ते आत्मिक शांति च बहुत वड्डा फर्क है, गल डूंगी बहुत है। शांति आनंद अपना अपना होंदा है। भुखे व्यक्ति नूं रोटी मिल गई कहिंदा आनंद है, ठरू ठरू करदा सी कपड़े है नहीं सी गर्म कपड़ा देता कहिंदा आनंद है, जिन्हों नींद नहीं आ रही तुसी नींद लियाती कहिंदा आनंद है। लेकिन नींद ना आना मानसिक प्रॉब्लम सी, आत्मिक थोड़ा सी। आत्मिक जिहड़ी चीज़ है जिथे सुरत ने शब्द राही अकाल पुरख तक पहुँचना है, उस कोई शरीर तस्वीर नहीं आती। बहुत सारे डेरेदारां दे पक्के चेले जिहड़े मतलब जिन्हां च बेईमानी कोई नहीं सी जुड़े हुए, तंदरों ही सी वह बेचारे अखां मीच के बैठे रहिंदे, उन्हां नूं फोटोआं दिखी जांदे बाबिआं दीआं, सानूं जी फोटो देखी बड़ा आनंद आ गया। मैं ये तो मानसिक आनंद, आत्मिक नहीं। क्योंकि जे तुसी मानसिक आनंद नूं आत्मिक समझ लिया ना, फिर आत्मिक रूट तो बंद हो जू बिल्कुल, वह तो आत्महत्या होगी, आत्मिक तौर पर तो मर गए जमें। इस करके ये सारे नुकते समझने सीखने बहुत जरूरी ने। तो गुरु महाराज बख्शिश करन, नाम बाणी नाल जुड़ना ते अपने जवाकों नूं जोड़ के रखना। वड्डियां गल्लां तां नहीं मैं कर रहा, सिक्खी कमाउणी तां बाली सिरे दी गल होगी। मैं कहना कि जे आपां जवाकों लई तुरे फिरदे आ, जवाकों की जे मैंटल हैल्थ ठीक रखनी है तां भी बाणी नाल जुड़ना जरूरी है। बाकी तां तुसीं गल्लां चटो, क्योंकि नाम बाणी नाल जुड़िया होया व्यक्ति बहुत स्ट्रोंग हुंदा जे उह उस रूप च जुड़दा जिस रूप च गुरु जोड़ रहे ने। जो किसी भुलेखे च है फिर अड गल है, भुलेखे च नहीं। तां महाराज बख्शिश करन, आपां सारे चढ़दी कला च रहीए, पॉजिटिव रहीए। साडी जिम्मेवारी पता की है सिखां दी, सिख का मतलब है विकास, सिख का मतलब है चाओ, सिख का मतलब

0: ਕਰਕੇ ਬਹੁਤ ਬਹੁਤ ਧੰਨਵਾਦ, ਸਭ ਦਾ ਧੰਨਵਾਦ ਜੀ। ਹੁਣ ਮੈਨੂੰ ਤੁਹਾਡੀ ਫਤਿਹ ਦੀ ਆਵਾਜ਼ ਤੋਂ ਪਤਾ ਲੱਗ ਜਾਣਾ, ਜੇ ਤਾਂ ਤੁਸੀਂ ਢਿੱਲੀ ਜੀ ਫਤਿਹ ਬੁਲਾਈ ਨਾ, ਯਾਰ ਬੈਠੇ ਸੀਗੇ ਯਾਰ ਤਾਂ ਉਈ ਬਸ, ਹੈ ਨਾ। ਜੇ ਫਤਿਹ ਦੀ ਆਵਾਜ਼ ਆਈ ਗਰਜਵੀਂ, ਇਹਦਾ ਮਤਲਬ ਵਾਕਈ ਕੋਈ ਗੱਲ ਸਮਝ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਜੀ, ਸੋਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ। ਆਪਾਂ ਭਾਈ ਮਨਵੀਰ ਸਿੰਘ ਆਏ ਸੀ ਅਤੇ ਉਹਨਾਂ ਨੇ ਨਾ ਕਨਵਰਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ ਵੀ ਬੱਚੀਆਂ ਕਨਵਰਟ ਹੋ ਰਹੀਆਂ, ਬੱਚੇ ਕਨਵਰਟ ਹੋ ਰਹੇ, ਕਿਉਂ ਹੋ ਰਿਹਾ। ਅਤੇ ਉਹਨਾਂ ਨੇ ਫੈਕਟ ਦਿੱਤੇ ਅਤੇ ਕਹਿੰਦੇ ਯਾਰ ਗੁਰਦੁਆਰੇ 'ਚ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੁਸੀਂ। ਇਹ ਫੀਡਬੈਕ ਸੀ ਉਸ ਦਿਨ ਫਰਾਈਡੇ ਵਾਲੇ ਦਿਨ ਦੀ। ਕਿਉਂ? ਕਿਉਂਕਿ ਆਪਣਾ ਬੱਚਾ ਨਹੀਂ ਗਿਆ ਕਿਸੇ ਦਾ। ਉਸ ਮਾਂ ਨੂੰ ਪੁੱਛ ਕੇ ਦੇਖੋ, ਅੰਮ੍ਰਿਤਧਾਰੀ ਬੱਚੀ ਬਰਮਿੰਗਮ ਦੀ ਜਿਹੜੀ ਮੁਸਲਿਮ ਬਣਨ ਲਈ ਰੈਡੀ ਹੋ ਚੁੱਕੀ ਸੀ, ਉਸ ਮਾਂ 'ਤੇ ਕੀ ਬੀਤਦੀ ਸੀ ਉਹ ਜਾਂ ਭਾਈ ਸਾਹਿਬ ਜਾਣਦੇ ਸੀ ਜਾਂ ਮੈਂ ਜਾਣਦਾ ਸੀ। ਅੱਗੋਂ ਦੇਖ ਕੇ ਚੇਤੀ ਹੈ ਤਾਂ ਕਾਇਦ ਮੜੇ ਸਜਾਏ। ਸਾਨੂੰ ਨਾ ਗੁਰਬਾਣੀ ਦੇ ਫਲਸਫੇ ਦੀ ਸਮਝ ਨਹੀਂ ਪੈ ਰਹੀ, ਜੋ ਭਾਈ ਸਾਹਿਬ ਨੇ ਵੀ ਕਿਹਾ ਮੈਂ ਫੀਲ ਕਰ ਰਿਹਾ ਹੈਗਾ। ਪ੍ਰਿਜ਼ਨ ਦੇ ਵਿੱਚ ਭਾਈ ਸਾਹਿਬ ਮੈਂ ਸੇਵਾ ਨਿਭਾਉਂਦਾ, ਇੱਕ ਮਨੋਵਿਗਿਆਨ ਵਾਲਾ ਬੰਦਾ ਸਿੱਖ ਸੀ, ਉਹ ਕੈਟਲ ਉਹਨੇ ਗਰਮ ਕਰਨੀ ਅਤੇ ਆਫਿਸਰਸ 'ਤੇ ਪਾ ਦੇਣੀ, ਉਹਨੂੰ ਬੰਦ ਰੱਖਿਆ ਸੀਗਾ ਅਤੇ ਰਜਿਸਟਰਡ ਐਜ਼ ਅ ਸਿੱਖ। ਉਹ ਮੈਨੂੰ ਕਹਿੰਦੇ ਵੀ ਉਹ ਚਾਹੁੰਦਾ ਤੈਨੂੰ ਮਿਲਣਾ, ਵੀ ਦੇਖ ਲਾ। ਮੈਂ ਕੋਈ ਨਹੀਂ, ਮੈਂ ਮਿਲਦਾ। ਜਦੋਂ ਮਿਲਿਆ ਉਹ ਕਿੰਨੇ ਰਾਤਾਂ ਤੋਂ ਸੁੱਤਿਆ ਨਹੀਂ ਸੀ, ਅੱਖਾਂ ਉਹਦੀਆਂ ਕਿੱਡੀਆਂ ਅੱਡੀਆਂ ਹੋਈਆਂ, ਲਾਲ ਅੱਖਾਂ। ਮੈਂ ਇੱਦਾਂ ਬਾਣੇ 'ਚ ਜਾਂਦਾ ਹੁੰਦਾ ਹਾਂ ਅਤੇ ਬੈੱਡ ਤੋਂ ਛਾਲ ਮਾਰ ਕੇ ਥੱਲੇ ਉਤਰਿਆ। ਗਿਆਨੀ ਜੀ ਮੈਂ ਤੁਹਾਡੀ ਵੇਟ ਕਰਦਾ ਸੀ, ਤੁਹਾਡੀ ਗੱਲ ਸੁਣ ਕੇ ਮੈਨੂੰ ਉਹ ਕੇਸ ਯਾਦ ਆ ਗਿਆ, ਕਿਉਂਕਿ ਉਹ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਸਟੋਰ ਹੋਈ ਸੀ ਉਹਦੀ ਗੱਲ। ਗਿਆਨੀ ਜੀ ਇਹਨਾਂ ਨੂੰ ਡਾਕਟਰਾਂ ਨੂੰ ਪਤਾ ਨਹੀਂ ਲੱਗ ਰਿਹਾ, ਸਾਡੀ ਮੰਮੀ ਕੋਲ ਸ਼ਹੀਦ ਸਿੰਘ ਆਉਂਦੇ ਸੀ, ਉਹ ਮਰ ਗਈ ਆ, ਉਹ ਹੁਣ ਸਵੇਰੇ ਮੇਰੇ 'ਤੇ ਚੜ੍ਹ ਜਾਂਦੇ ਆ, ਮੇਰੀ ਛਾਤੀ 'ਤੇ ਭਾਰ ਪੈਂਦਾ। ਪੰਜਾਬੀ ਥੋੜ੍ਹੀ ਸੀ ਪਰ ਸੀ, ਸਭ ਗੱਲ ਸਮਝਾ ਸਕਦਾ ਸੀ। ਕਹਿੰਦਾ ਇਹ ਮੈਨੂੰ ਦਵਾਈਆਂ ਦੇਈ ਜਾਂਦੇ, ਉਹ ਦਵਾਈਆਂ ਦੇ ਨਾਲ ਮੈਂ ਸੌਂ ਜਾਂਦਾ ਹਾਂ ਪਰ ਉਹ ਸਿੰਘ ਨਹੀਂ ਜਾਂਦੇ। ਤੁਸੀਂ ਇੱਕ ਕੰਮ ਕਰਿਓ, ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਲਿਆ ਦਿਓ ਮੈਨੂੰ। ਮੈਂ ਕਿਹਾ ਵੀ ਮੈਂ ਅੰਮ੍ਰਿਤ ਤਾਂ ਲਿਆ ਨਹੀਂ ਸਕਦਾ ਕਿਉਂਕਿ ਪ੍ਰਿਜ਼ਨ ਦੇ ਅੰਦਰ ਮੈਂ ਕੁਛ ਵੀ ਨਹੀਂ ਤੈਨੂੰ ਲਿਆ ਕੇ ਦੇ ਸਕਦਾ, ਤੈਨੂੰ ਇੱਥੇ ਦਾ ਪਾਣੀ ਪੀਣਾ ਪੈਣਾ, ਪਰ ਮੈਂ ਕਿਹਾ ਮੈਂ ਇੱਕ ਕੰਮ ਕਰ ਸਕਦਾ, ਮੈਂ ਤੈਨੂੰ ਇੱਥੇ ਅੰਮ੍ਰਿਤ ਬਣਾ ਦਿੰਦਾ। ਅਸੀਂ ਕੱਪ ਭਰਿਆ ਜੀ ਉਤਸਵ ਪਾਣੀ ਦਾ, ਮੈਂ ਕਿਹਾ ਇਹਦੇ ਵਿੱਚ ਹੀ ਦੇਖੀ ਜਾਣਾ, ਜਪਜੀ ਸਾਹਿਬ ਦਾ ਪਾਠ ਕਰਨਾ, ਮੈਂ ਵਿੱਚ ਵਿੱਚ ਤੇਰੇ ਨਾਲ ਗੱਲਾਂ ਵੀ ਕਰੂੰਗਾ। ਅੱਛਾ ਜੀ, ਉਹਨੂੰ ਕਿਹਾ ਨਿਗਾਹ ਨਹੀਂ ਚੱਕਣੀ ਪਾਠ ਤੋਂ। ਅਸੀਂ ਪੰਜ ਪਾਣੀ ਪੰਜ ਪੌੜੀਆਂ ਦਾ ਪਾਠ ਕੀਤਾ, ਮੈਂ ਕਿਹਾ ਕੋਈ ਸ਼ਾਂਤੀ ਆ ਰਹੀ ਆ? ਕਹਿੰਦਾ ਹਾਂ। ਮੈਂ ਕਿਹਾ ਅੰਮ੍ਰਿਤ ਬਣ ਰਿਹਾ। ਅੱਛਾ ਜੀ, ਅਸੀਂ ਤਕਰੀਬਨ 25 ਕੁ ਮਿੰਟ ਲੱਗੇ ਸਾਨੂੰ, 25 ਤੋਂ 30 ਮਿੰਟ। ਲੈ ਮੈਂ ਕਿਹਾ ਹੁਣ ਇਹਨੂੰ ਪੀ ਲਾ, ਜੋ ਕਰਨਾ ਇਹਦਾ ਕਰ ਲਾ। ਉਹਨੇ ਥੋੜ੍ਹਾ ਜਿਹਾ ਛਿੜਕਿਆ ਪੀਤਾ ਅਤੇ ਕਹਿੰਦਾ ਸ਼ਾਂਤੀ ਆ ਗਈ। ਮੈਂ ਕਿਹਾ ਕਹਿੰਦੇ ਤੁਸੀਂ ਫਿਰ ਕੱਲ੍ਹ ਨੂੰ ਆਓਗੇ? ਮੈਂ ਕਿਹਾ ਨਹੀਂ, ਮੈਂ ਤਾਂ ਵੀਕ 'ਚ ਇੱਕ ਵਾਰੀ ਆਉਂਦਾ। ਕਹਿੰਦਾ ਫਿਰ ਮੈਂ ਕੀ ਕਰੂੰਗਾ? ਮੈਂ ਕਿਹਾ ਤੂੰ ਰੋਜ਼ ਆਪ ਬਣਾਇਆ ਕਰ। ਕਹਿੰਦਾ ਮੈਨੂੰ ਪਾਠ ਨਹੀਂ ਕਰਨਾ ਆਉਂਦਾ, ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਅਤੇ ਉਹਨੂੰ ਨਾ ਜੀ ਅਸੀਂ ਸੀਡੀ ਦੇ ਦਿੱਤੀ, ਮੈਂ ਕਿਹਾ ਤੂੰ ਆਹ ਸੀਡੀ ਸੁਣ ਅਤੇ ਸੀਡੀ ਸੁਣ ਕੇ ਪਾਣੀ ਨੂੰ ਦੇਖਿਆ ਕਰ, ਇਹਦੇ ਨਾਲ ਨਾਲ ਕੋਸ਼ਿਸ਼ ਕਰਿਆ ਕਰ ਜਿੰਨਾ ਪਾਠ ਆਉਂਦਾ। ਦੋ ਕੁ ਪੌੜੀਆਂ ਬੋਲ ਲੈਂਦਾ ਸੀ। ਅਤੇ ਜਦੋਂ ਮੈਂ ਨੈਕਸਟ ਵੀਕ ਗਿਆ, ਉਹਦੀ ਦਵਾਈ ਬੰਦ ਸੀ, ਉਹ ਸੌਂ ਸਕਦਾ ਸੀ। ਜਿਹੜੀ ਤੁਸੀਂ ਗੱਲ ਕਹੀ ਸੀ, ਜੇ ਮੈਂ ਉਹਨੂੰ ਕਹਿੰਦਾ ਉਹ ਕੁਛ ਨਹੀਂ ਹੁੰਦਾ ਇੱਦਾਂ ਉੱਦਾਂ, ਸੌਂ ਜਪ ਕਰ, ਅੰਮ੍ਰਿਤ ਥੋੜ੍ਹੀ ਹੁੰਦਾ ਉਹ ਜਿਹੜਾ ਉੱਥੇ ਪਿਆ ਹੁੰਦਾ, ਇਹ ਤਾਂ ਤੇਰੇ ਮਨ ਦੇ ਵਹਿਮ ਆ। ਉਹਨੂੰ ਠੀਕ ਨਹੀਂ ਸੀ ਹੋਣਾ। ਗੁਰਬਾਣੀ ਕੰਮ ਕਰਦੀ ਆ, ਉਹਦਾ ਤਰੀਕਾ ਸਾਡੇ ਕੋਲ ਨਹੀਂ ਆ ਰਿਹਾ। ਜਿਹੜੀ ਭਾਈ ਸਾਹਿਬ ਗੱਲ ਕਹਿ ਰਹੇ ਸੀ ਨਾ, ਵੀ ਜੇ ਗੁਰਬਾਣੀ ਕਹਿ ਰਹੀ ਸਰਬ ਰੋਕਾ ਔਖਦ ਨਾਮ, ਫਿਰ ਤਾਂ ਦੁੱਖ ਹੋਣੇ ਨਹੀਂ ਸੀ ਚਾਹੀਦੇ। ਏਸੀ ਚੱਲ ਰਿਹਾ, ਤੁਸੀਂ ਕਹਿੰਦੇ ਗਰਮੀ ਲੱਗ ਰਹੀ ਆ, ਜਾਂ ਤਾਂ ਉਹ ਏਸੀ ਨਹੀਂ ਜਾਂ ਅਸੀਂ ਬਿਮਾਰ ਆ। ਅਤੇ ਉੱਧਰ ਤਾਂ ਤਾਕਤ ਹੈਗੀ ਆ, ਇਹਦਾ ਮਤਲਬ ਇੱਧਰ ਨਹੀਂ ਆ। ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਲੱਗਦੀਆਂ, ਪਰ ਜਦੋਂ ਉਸ ਪੇਸ਼ੈਂਟ ਨਾਲ ਬੈਠ ਕੇ ਗੱਲਾਂ ਕਰਨੀਆਂ ਪੈਂਦੀਆਂ, ਉਹਨੂੰ ਘੰਟਿਆਂ ਬੱਧੀ ਸੁਣਨਾ ਪੈਂਦਾ, ਬਹੁਤ ਐਨਰਜੀ ਲੱਗਦੀ ਆ ਜੀ। ਬੰਦਾ ਡਰੇਨ ਫੀਲ ਕਰਦਾ ਆ, ਬੰਦਾ ਸੋਚਦਾ ਮੈਂ ਕਿੱਥੇ ਫਸ ਗਿਆ ਯਾਰ। ਬਾਅਦ ਦੇ ਵਿੱਚ ਆ ਕੇ ਜਦੋਂ ਮੈਂ ਪਹਿਲਾਂ ਪ੍ਰਿਜ਼ਨ 'ਚ ਕੰਮ ਕਰਨਾ ਸ਼ੁਰੂ ਕੀਤਾ, ਥੱਲੇ ਵਾਲੇ ਹਾਲ 'ਚ ਪ੍ਰਕਾਸ਼ ਹੁੰਦਾ ਸੀ, ਮੈਂ ਮਹਾਰਾਜ ਦੀ ਪਿੱਛੇ ਜਾ ਕੇ ਘੰਟਾ ਘੰਟਾ ਭਾਈ ਸਾਹਿਬ ਬੋਲ ਕੇ 1-to-1 ਗੱਲਾਂ ਕਰਦਾ ਹੁੰਦਾ ਸੀ, ਕਮਲਿਆਂ ਵਾਂਗੂ, ਪਾਗਲਾਂ ਵਾਂਗੂ। ਰੀਜ਼ਨ ਬੀਇੰਗ, ਇੱਕ ਡਾਕਟਰ ਸੀਗਾ, ਉਹਦੇ ਕੋਲ ਐਕਸੀਡੈਂਟ ਹੋ ਗਿਆ ਜੀ, ਅਣੀਂਦਾ ਸੀਗਾ, ਉਹ ਫੁੱਟਪਾਥ 'ਤੇ ਗੱਡੀ

ਚੜ ਗਈ ਅਤੇ ਅਰੈਸਟ ਹੋਇਆ ਸੀ। ਉਹਦਾ ਰੋਣਾ, ਕਿਉਂਕਿ ਛੋਟੇ ਛੋਟੇ ਬੱਚੇ ਘਰ ਆ ਉਹਦੇ ਹੁਣ, ਉਹਦਾ ਰੋਣਾ ਮੈਨੂੰ ਅੱਜ ਵੀ ਅੱਖਾਂ ਮੁਹਰੇ ਆ ਜਾਂਦਾ ਵੀ ਉਹ ਆ ਕੇ ਕਿੱਦਾਂ ਰੋਇਆ ਸੀਗਾ। ਇੱਕ ਲੈਸਟਰ ਦਾ ਕੇਸ ਸੀਗਾ, ਅੰਮ੍ਰਿਤਧਾਰੀ ਸਿੰਘ, ਉਹਨੇ ਆਪਣੀ ਵਾਈਫ ਦਾ ਮਰਡਰ ਕਰਤਾ ਸੀ। ਐਡਾ ਉਹਦਾ ਪ੍ਰਕਾਸ਼ ਦਾੜਾ, ਇਟਲੀ ਦੇ ਵਿੱਚ ਅੰਮ੍ਰਿਤ ਸੰਚਾਰ 'ਚ ਲੱਗਦਾ ਹੁੰਦਾ ਸੀ ਜੀ। ਮਨ ਦੀਆਂ ਖੇਡਾਂ, ਮਨ ਦੀ ਸੰਗਤ, ਟਰੱਕ ਚਲਾਉਣ ਲੱਗ ਪਿਆ ਜੀ, ਟਰੱਕ ਦੇ ਵਿੱਚ ਘਾਟਾ ਪੈ ਗਿਆ। ਉਹਦਾ ਗੋਰਾ ਨੂੰ ਕਹਿੰਦਾ, ਮਿਸਟਰ ਸਿੰਘ ਯੂ ਵਾਸ ਚੈਂਟਿੰਗ ਨੇਮ ਆਲ ਦ ਟਾਈਮ, ਤੇਰੇ ਰੱਬ ਨੇ ਤੈਨੂੰ ਦਿੱਤਾ ਕੀ ਆ? ਸ਼ਰਾਬੀ ਸੀ ਗੋਰਾ, ਆ ਲਾ ਘੁੱਟ ਕਹਿੰਦਾ, ਕਹਿੰਦਾ ਉਸ ਦਿਨ ਸ਼ਰਾਬ ਪੀਤੀ ਬਸ, ਉਹ ਵੀਕ ਇੱਕ ਸ਼ਰਾਬ ਪੀਤੀ, ਦਾੜੀ ਕੇਸ ਕਤਲ, ਵਾਈਫ ਕਿਤੇ ਹੋਰ ਚਲੇ ਗਈ, ਡੋਰ ਨੌਕ ਕੀਤਾ, ਨਿਆਣਿਆਂ ਦੇ ਸਾਹਮਣੇ ਵਾਈਫ ਵੱਢ ਦਿੱਤੀ ਅਤੇ ਇੱਥੇ ਆ ਗਿਆ। ਅਤੇ ਜਦੋਂ ਉਹ ਮੈਨੂੰ ਨਾ ਜੀ ਉਹ ਜੇਲ੍ਹ ਦੇ ਵਿੱਚ ਮਿਲਿਆ, ਸਾਰੀ ਪ੍ਰਿਜ਼ਨ ਦੇ ਸਾਹਮਣੇ ਮੈਂ ਉਹਨੂੰ ਹਲੇ ਪਹਿਲੀ ਵਾਰ ਮਿਲਣਾ ਸੀ, ਐਡਾ ਉਹਦਾ ਦਾੜਾ ਪ੍ਰਕਾਸ਼ ਸਿੰਘ ਦਾ, ਅਤੇ ਉਹ ਮੇਰੇ ਪੈਰਾਂ 'ਤੇ ਡਿੱਗ ਪਿਆ, ਰੋਈ ਜਾਵੇ ਉੱਚੀ ਉੱਚੀ। ਮੈਂ ਕਿਹਾ ਵੀ ਸਿੰਘ ਉੱਠ, ਇੱਦਾਂ ਨਾ ਕਰ, ਗੋਰੇ ਸਾਰੇ ਦੇਖਦੇ ਆ ਵੀ ਦੈਟਸ ਨੋਟ ਨਾਈਸ। ਉੱਠਿਆ, ਗੜ ਲੱਗ ਗਿਆ, ਬੜਾ ਰੋਇਆ। ਅਤੇ ਉਹਦੀ ਉਹ ਜਿਹੜੀ ਮਨੋ ਦਿਸ਼ਾ ਸੀਗੀ ਨਾ, ਕਿ ਮੇਰੇ ਮਨ ਨੇ ਮੇਰੇ ਤੋਂ ਕਰਾ ਕੀ ਦਿੱਤਾ, ਇਹ ਸਮਝਣ ਵਾਲੀ ਗੱਲ ਆ। ਦੂਜੇ ਨੂੰ ਵੀ ਕਹਿਣਾ ਤੇਰਾ ਦਿਮਾਗ ਖਰਾਬ ਹੋ ਗਿਆ ਸੀ ਉਦੋਂ, ਤੈਨੂੰ ਪਤਾ ਨਹੀਂ ਲੱਗਾ ਤੂੰ ਕਿੱਧਰ ਨੂੰ ਤੁਰ ਪਿਆ। ਨਹੀਂ ਨਹੀਂ, ਪਤਾ ਨਹੀਂ ਕਿਹਦੇ ਅਤੇ ਕਦੋਂ ਕੀ ਵਾਪਰ ਜਾਣਾ। ਬਸ ਇਸ ਗੱਲ ਲਈ ਸੁਚੇਤ ਹੋਣਾ ਆ ਕਿ ਮੇਰੇ ਕੋਲ ਕਿਹੜੀ ਚੀਜ਼ ਹੈ ਜਿਹੜੀ ਇਹ ਕੰਮ ਕਰਾ ਦਿਆ ਜਾਂਦੀ ਆ। ਕੋਈ ਨਾ ਕੋਈ ਤਾਂ ਚੀਜ਼ ਹੈ, ਜਾਣ ਬੁੱਝ ਕੇ ਕੌਣ ਬਿਮਾਰ ਹੋਣਾ ਚਾਹੁੰਦਾ ਜੀ। ਮੇਰੇ ਖਿਆਲ ਭਾਈ ਸਾਹਿਬ ਕਈ ਅਟੈਂਸ਼ਨ ਸੀਕਰਸ ਜਿਹੜੇ ਹੁੰਦੇ ਆ, ਉਹਨਾਂ ਨਾਲ ਵੀ ਵਾਹ ਪੈਂਦਾ ਹੋਣਾ ਨਾ ਆਪ ਜੀ ਦਾ। ਉਹ ਟੈਂਸ਼ਨ ਸੀਕਰ ਦਾ ਅਤੇ ਓਰੀਜਨਲ ਪੇਸ਼ੈਂਟ ਦੇ ਵਿੱਚ ਫਰਕ ਹੁੰਦਾ। ਬਹੁਤ ਸਾਰੇ ਅਟੈਂਸ਼ਨ ਸੀਕਰ ਹੁੰਦੇ ਆ ਵੀ ਘਰ ਦੇ ਵਿੱਚ ਆਹ ਚੀਜ਼ ਮੈਂ ਕਰਨੀ ਛੱਡਤੀ ਨਾ, ਅਤੇ ਮੇਰੇ ਤੋਂ ਧਿਆਨ ਸਭ ਦਾ ਪਾਸੇ ਹੋ ਜਾਣਾ, ਹੁਣ ਤਾਂ ਮੈਂ ਸੈਂਟਰਲ ਪੁਆਇੰਟ ਬਣਿਆ ਬਿਆਨ ਸਾਰਿਆਂ ਦੇ। ਇਹ ਚੀਜ਼ਾਂ ਜਿਹੜੀਆਂ ਜਦੋਂ ਤੁਸੀਂ ਵਿਚਰਦੇ ਆ ਨਾ ਜੀ, ਇਹਦੇ 'ਚ ਸਮਾਂ ਬਹੁਤ ਲੱਗਦਾ। ਇਸ ਕਰਕੇ ਇਹ ਪੇਡ ਆ। ਜੇ ਮੈਨੂੰ ਤੁਸੀਂ ਕਹੋ ਕਿ ਤੂੰ ਪੇਸ਼ੈਂਟ ਨੂੰ ਦੇਖੀ, ਚੱਲ ਭਾਈ ਦੁੱਖ ਸੁੱਖ ਸੁਣੀ, ਚੱਲ ਆਹ ਲਿਮਿਟਡ ਟਾਈਮ, ਮੇਰੇ ਕੋਲ ਇੰਨਾ ਟਾਈਮ ਨਹੀਂ, ਮੈਂ ਹੋਰ ਕੰਮ ਵੀ ਕਰਨੇ ਆ ਚਾਹੁੰਦੇ। ਪਰ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ, ਜਿਹੜੇ ਆਪ ਜੀ ਕੈਂਪ ਲਾ ਸਕਦੇ ਹਾਂ, ਮਨੋਵਿਰਤੀਆਂ ਸਮਝ ਸਕਦੇ ਹਾਂ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਬਹੁਤ ਨੀਵੀਆਂ ਪੱਧਰ ਦੀਆਂ ਗੁਰਬਾਣੀ ਦੇ ਹਿਸਾਬ ਨਾਲ, ਮੈਂ ਇੱਕ ਰੀਸੈਂਟਲੀ ਕੋਰਸ ਕੀਤਾ ਸੀਗਾ ਐਂਗਰ ਮੈਨੇਜਮੈਂਟ ਦਾ, ਮੈਨੂੰ ਪ੍ਰਿਜ਼ਨ ਨੇ ਫ੍ਰੀ ਕਰਵਾਇਆ ਸੀ। ਜਿੰਨੀਆਂ ਗੱਲਾਂ ਉਹਨਾਂ ਨੇ ਕਹੀਆਂ, ਉਹ ਤਾਂ ਜਪਜੀ ਸਾਹਿਬ ਦੀਆਂ ਪਹਿਲੀਆਂ 4-5 ਪੌੜੀਆਂ ਦੇ ਵਿੱਚ ਹੀ ਕੰਪਲੀਟ ਹੋ ਗਈਆਂ। ਉਹ ਕਹਿੰਦੇ ਐਂਗਰ ਮੈਨੇਜਮੈਂਟ ਦਾ ਸਭ ਨਾਲੋਂ ਵੱਡੀ ਗੱਲ ਆ ਕਿ ਜਿਸ ਬੰਦੇ ਨੂੰ ਗੁੱਸਾ ਆਉਂਦਾ ਉਹਨੂੰ ਵਰਡ ਦੇ ਦਿਓ। ਪਹਿਲੇ ਨੰਬਰ 'ਚ ਉਹਦੇ ਕੋਲ ਵਰਡ ਹੋਣੇ ਚਾਹੀਦੇ, ਜਦੋਂ ਉਹਦੇ ਕੋਲ ਵਰਡ ਨਹੀਂ ਹੁੰਦੇ ਉਹ ਗਾਲਾਂ 'ਤੇ ਉਤਰਦਾ, ਜਦੋਂ ਉਹਦੇ ਕੋਲ ਗਾਲਾਂ ਮੁੱਕ ਜਾਂਦੀਆਂ ਫਿਰ ਮੁੱਕਿਆਂ 'ਤੇ ਉਤਰਦਾ। ਤੁਸੀਂ ਉਹਨੂੰ ਵਰਡ ਦੇਣੇ ਆ ਅਤੇ ਵਰਡ ਕਿੱਦਾਂ ਦੇਣੇ ਆ, ਉਹਨਾਂ ਨੇ ਟੈਕਨੀਕਸ ਦੱਸੀਆਂ। ਜਦੋਂ ਅਸੀਂ ਨਾ ਇਸ ਲੈਵਲ 'ਤੇ ਜਾ ਕੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਆ ਕਿ ਅਸੀਂ ਕਿੱਡੇ ਵੱਡੇ ਖਜ਼ਾਨੇ ਦੇ ਮਾਲਕ ਹਾਂ। ਸਾਡਾ ਨਿਤਨੇਮ ਕੀ ਆ, ਸਾਡਾ ਸੋਹਿਲਾ ਕੀ ਆ, ਸਾਡੀ ਰਹਿ ਰਸ ਕੀ ਆ, ਨਹੀਂ ਤਾਂ ਉੱਦਾਂ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ। ਮਹਾਰਾਜ ਕਿਰਪਾ ਕਰਨ, ਭਾਈ ਸਾਹਿਬ ਨੇ ਮੈਨੂੰ ਨਾ ਫੋਨ ਕੀਤਾ ਹੀ ਮੰਡੇ, ਕਹਿੰਦੇ ਸੀ ਵੀ ਸੰਗਤ ਜਿਹੜੀ ਆ ਸਵਾਈ ਆਈ ਆ। ਔਰ ਵਾਕਿਆ ਜਿੱਦਾਂ ਹੁਣ ਭਾਈ ਸਾਹਿਬ ਨਾਲ ਆਪ ਜੀ ਫੈਮਿਲੀਅਰ ਹੋਇਆ, ਭਾਈ ਸਾਹਿਬ ਪਹਿਲੀ ਵਾਰੀ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਆਇਆ ਕੌਣ ਨਹੀਂ ਆਇਆ। ਤਾਂ ਮੈਂ ਪੁੱਛਿਆ ਸੀ ਵੀ ਕਿੰਨਾ ਚਿਰ ਹੈਗੇ ਆ, ਅਤੇ ਜਿਹੜੇ ਜਾ ਸਕਦੇ ਆ ਕੈਂਪ ਲਾ ਸਕਦੇ ਆ ਜ਼ਰੂਰ ਇਹਦੀ ਟ੍ਰੇਨਿੰਗ ਲੈ ਲਓ, ਵਧੀਆ ਹੋਊਗਾ, ਇਹਦਾ ਨੁਕਸਾਨ ਕੋਈ ਨਹੀਂ। ਇਹ ਕੋਈ ਕਿਉਂਕਿ ਇੱਕ ਗੱਲ ਹੈਗੀ ਆ ਨਾ, ਉਹ ਕੈਂਚੀ ਜਿਹੜੀ ਹੁੰਦੀ ਆ ਨਾ ਜੀ, ਉਹੀ ਡਾਕਟਰ ਦੇ ਹੱਥ 'ਚ ਵਿੱਚ ਹੀ ਆ ਅਤੇ ਉਹੀ ਕਸਾਈ ਦੇ ਹੱਥ 'ਚ ਵੀ ਆ। ਜੇ ਗੁਰਬਾਣੀ ਨਾਲ ਰੰਗੇ ਰੂਹ ਦੇ ਕੋਲ ਹੈ ਨਾ ਕੁਛ, ਤਾਂ ਉਹ ਗੁਰੂ ਨਾਲ ਤੋੜਨ ਵਾਲਾ ਨਹੀਂ ਹੋਊਗਾ। ਅਤੇ ਜੇ ਇਹੀ ਬੰਦਾ ਕੋਈ ਪੰਡਿਤ ਕਹਿੰਦਾ ਜਾਂ ਕੋਈ ਗੋਰਾ ਵੀ ਕਹਿੰਦਾ, ਤਾਂ ਮੈਂ ਕਹਿਣਾ ਸੀ ਰਹਿਣ ਦੇ ਯਾਰ, ਇਹਨੇ ਰਿੱਧੀਆਂ ਸਿੱਧੀਆਂ 'ਚ ਫਸਾ ਲੈਣਾ। ਸੋ ਇਹਨਾਂ ਨੇ ਜਿਹੜੀਆਂ ਰਿੱਧੀਆਂ ਸਿੱਧੀਆਂ ਨੂੰ ਬਹੁਤ ਨੀਵੇਂ ਪੱਧਰ ਦੀ ਗੱਲ ਦੱਸ ਦਿੱਤੀ ਆਲਰੇਡੀ, ਵਿਚ ਇਜ਼ ਆਮ ਸੈਟਿਸਫਾਈਡ ਬਈ ਇਹਨਾਂ ਨੂੰ ਪਤਾ ਫਰਕ ਕੀ ਆ। ਕਿਉਂਕਿ ਆਮ ਬੰਦੇ ਰਿੱਧੀਆਂ ਸਿੱਧੀਆਂ ਨੂੰ ਹੀ ਰੱਬ ਦੱਸੀ ਜਾਂਦੇ ਆ, ਗੱਲ ਦੀ ਮਨ ਬੁੱਝ ਲੈਣੀ, ਇਹੀ ਕਹਿਣਾ ਲੈ ਬਸ ਇਹਨੂੰ ਤਾਂ ਜੀ ਬੜਾ ਗਿਆਨ ਆ, ਇਹ ਤਾਂ ਸਾਡੇ ਮਹਾਂਪੁਰਸ਼ ਹੈ ਜੀ, ਮੈਂ ਤਾਂ ਗੱਲ ਦੱਸੀ ਵੀ ਨਹੀਂ, ਇਹਨੇ ਪਹਿਲਾਂ ਹੀ ਬੁੱਝ ਲਈ। ਆਪ ਜੀ ਬਹੁਤ ਵਾਰੀ ਕਹਿੰਦੇ ਹੁੰਦੇ ਆ ਵੀ ਮੇਰੇ ਗੱਲ 'ਚ ਭਾਈ ਸਾਹਿਬ ਗੱਲ ਸੀ, ਆਪ ਜੀ ਨੇ ਹੁਕਮਨਾਮੇ ਦੀ ਵਿਆਖਿਆ 'ਚ ਕਹਿ ਦਿੱਤੀ, ਇਹਦਾ ਮਤਲਬ ਮੈਂ ਬਾਬਾ ਥੋੜ੍ਹੀ ਬਣ ਗਿਆ, ਉਹ ਤਾਂ ਗੁਰੂ ਸਾਹਿਬ ਜੀ ਨੇ ਚਿੱਠੀ ਰੱਖੀ ਜਿਹਦੇ ਸਿਰ 'ਤੇ ਤਿਖਾ ਲਈ ਆ। ਸੋ ਜ਼ਰੂਰ ਕੱਲ੍ਹ ਨੂੰ ਨਾ ਆਨੰਦ ਕਾਰਜ ਵੀ ਆ, ਮੈਨੂੰ ਪਤਾ ਵਿੱਚੋਂ ਬਹੁਤ ਸਾਰੇ ਉੱਧਰ ਬਿਜ਼ੀ ਹੋਣੇ ਆ, ਪਰ 4 ਵਜੇ, ਕਿਉਂਕਿ 1 ਵਜੇ ਨਾਲ ਆਨੰਦ ਕਾਰਜ ਫਿਨਿਸ਼ ਹੋ ਜਾਣਾ। 4 ਵਜੇ, ਕਿੰਨੇ ਵਜੇ ਤੱਕ ਭਾਈ ਸਾਹਿਬ? 6:30, ਠੀਕ ਆ ਜੀ, 4 ਤੋਂ 6:30, ਉਦੋਂ ਬਾਅਦ ਆਪਣਾ ਕੀਰਤਨ ਦੀਵਾਨ ਸ਼ੁਰੂ ਹੋ ਜਾਂਦਾ ਸ਼ਾਮ ਦਾ।
ਸੋ ਆਪਾਂ ਕੋਸ਼ਿਸ਼ ਕਰਿਓ ਵੀ 4 ਵਜੇ ਨਾਲ ਆਪਾਂ ਪਹੁੰਚ ਜਾਈਏ। ਜੇ ਥੱਲੇ ਚੇਅਰਾਂ ਹੋਈਆਂ ਉੱਪਰ ਹਲੇ ਹੋਏ ਤਾਂ ਫਿਰ ਆਪਾਂ ਥੱਲੇ ਕਰ ਲੈਣਾ ਉੱਧਰਲੇ ਹਾਲ ਦੇ ਵਿੱਚ, ਜੇ ਥੱਲੇ ਉੱਪਰ ਫਰੀ ਹੋ ਗਿਆ ਹੋਇਆ ਉੱਪਰ ਟੇਬਲ ਚੇਅਰਾਂ ਲੱਗੀਆਂ ਹੋਣੀਆਂ ਆਪਾਂ ਫਿਰ ਉਸ ਦੇ ਵਿੱਚ ਚੇਅਰਾਂ ਲਾ ਦਿਆਂਗੇ। ਕੋਈ ਪ੍ਰੋਜੈਕਟਰ ਵਗੈਰਾ ਤਾਂ ਨਹੀਂ ਲੋੜ ਨਾ ਜੀ? ਹਾਂਜੀ ਠੀਕ ਆ ਜੀ। ਸ਼ਬਦ ਆਪਾਂ ਉਹੀ ਕਰਨ ਲੱਗੇ ਜਿਹੜੇ ਭਾਈ ਸਾਹਿਬ ਜੀ ਨੇ ਟੇਕ ਰੱਖੀ ਸੀ ਜੀ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਨੂੰ ਔਂਕੜ ਨਹੀਂ ਲੱਗੀ, ਮਨ ਨੂੰ ਸਿਹਾਰੀ ਨਹੀਂ ਲੱਗੀ ਜੀ। ਅਖੀਰ ਦੇ ਉੱਤੇ ਮਨ ਦੇ ਸਪੈਲਿੰਗ ਦੇਖ ਲਿਓ ਅਤੇ ਇਹਦੇ ਸਪੈਲਿੰਗ ਦੇਖ ਲਿਓ, ਦੈਟਸ ਇਜ਼ ਅ ਵੋਕੇਟਿਵ। ਮਹਾਰਾਜ ਕਹਿੰਦੇ ਮਨ ਨਾਲ ਗੱਲ ਕਰ, ਜਦੋਂ ਆਪਾਂ ਆਵਾਜ਼ ਪਾਉਂਦੇ ਹਾਂ ਨਾ ਸੁਣਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤਾਂ ਇਹਨੂੰ ਔਂਕੜ ਨਹੀਂ ਲੱਗੀ, ਤਾਂ ਇਹਨੂੰ ਸਿਹਾਰੀ ਨਹੀਂ ਲੱਗੀ। ਪਰ ਲਾਸਟ ਦੇ ਵਿੱਚ ਜਾ ਕੇ ਦੇਖਿਓ ਇਹਦਾ ਰੂਪ ਬਦਲ ਜਾਂਦਾ, ਮਨ ਵਿੱਚ ਦੇ ਅਰਥ ਆ ਜਾਣੇ ਅਤੇ ਮਹਾਰਾਜ ਨੇ ਸਿਹਾਰੀ ਲਾ ਦੇਣੀ ਉੱਥੇ ਜਾ ਕੇ। ਇਹ ਇਹ ਜਿਹੜੀ ਭਾਈ ਸਾਹਿਬ ਨੇ ਗੱਲ ਕਹੀ ਨਾ ਵੀ ਮਨ ਦਾ ਆਤਮਿਕ ਸ਼ਾਂਤੀ ਅਤੇ ਮਾਨਸਿਕ ਸ਼ਾਂਤੀ ਦਾ ਫਰਕ ਆ, ਇਹ ਸ਼ਬਦ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਿਓ। ਮਿੰਟ ਕਾਪਾ ਉਸ ਤੋਂ ਬਾਅਦ ਦੇ ਵਿੱਚ ਸ਼ਬਦ ਤੋਂ ਬਾਅਦ 'ਚ ਗੱਲ ਕਰਦੇ ਹਾਂ।

ਮਨ ਵਿੱਚ ਵਾਹਿਗੁਰੂ ਜੀ ਦੀ ਦਿੱਤੀ ਦਾਤ ਜਦੋਂ ਪ੍ਰਗਟ ਹੁੰਦੀ ਆ ਤਾਂ ਉਹ ਸ਼ਾਂਤੀ ਦਿੰਦੀ ਆ। ਵੱਜੀ ਵਧਾਈ, ਮੈਂ ਹਾਰਮੋਨੀਅਮ ਵਜਾ ਰਿਹਾ ਸੀ ਨਾ ਜੀ, ਉੱਚੀ ਵੱਜਦਾ ਸੀ, ਇਹਦੇ ਵਿੱਚ ਛੋਟੀਆਂ ਛੋਟੀਆਂ ਆਵਾਜ਼ਾਂ ਉਦੋਂ ਹੀ ਦੱਬ ਕੇ ਰਹਿ ਜਾਂਦੀਆਂ। ਜਦੋਂ ਨਾ ਵਧਾਈ ਵੱਜਦੀ ਅੰਦਰ, ਉਹ ਆਪਾਂ ਹੁਣ ਬਰਾਤ ਵਾਲਾ ਢੋਲ ਤਾਂ ਵੱਜਣ ਨਹੀਂ ਦਿੰਦੇ ਇੱਥੇ, ਅੱਗੇ ਵਿਆਹ ਹੁੰਦਾ ਸੀ ਤਾਂ ਅੰਦਰ ਅਰਦਾਸ ਨਹੀਂ ਸੀ ਸੁਣਦੀ ਹੁੰਦੀ, ਢੋਲ ਬਾਹਰ ਇੰਨੀ ਉੱਚੀ ਵਜਾਉਂਦੇ ਹੁੰਦੇ ਸੀ। ਉਹ ਇਹ ਵੱਜਦਾ ਆ ਨਾ ਜਦੋਂ, ਫਿਰ ਅੰਦਰ ਵਜਾਈ ਵਧਾਈ ਵੱਜਦੀ ਆ ਤਾਂ ਛੋਟੀਆਂ ਮੋਟੀਆਂ ਟੈਨਸ਼ਨਾਂ ਤਾਂ ਬੰਦਾ ਉਦਾਂ ਹੀ ਨਹੀਂ ਮੰਨਦਾ ਜੀ। ਪ੍ਰੋਬਲਮ ਇਹ ਆ ਵੀ ਆਪਾਂ ਪੜ੍ਹਦੇ ਹਾਂ ਵੀ ਮਨ ਵਜੀਆਂ ਵਧਾਈਆਂ, ਨਾ ਕਦੀ ਸਾਡੇ ਮਨ 'ਚ ਵਜੀਆਂ ਅਤੇ ਨਾ ਆਪਾਂ ਮਨ ਨੂੰ ਕਦੀ ਵਜਾਉਣ ਦਿੱਤੀਆਂ, ਕਿਉਂਕਿ ਮਨ ਤਾਂ ਕਿਤੇ ਹੋਰ ਇੰਗੇਜ ਆ। ਮਨ ਦੀ ਇੰਗੇਜਮੈਂਟ ਗਲਤ ਜਗ੍ਹਾ ਦੇ ਉੱਪਰ ਆ, ਬਸ ਉਹਦੀ ਇੰਗੇਜਮੈਂਟ ਉੱਧਰੋਂ ਡਿਸਇੰਗੇਜ ਕਰਕੇ ਇੱਧਰ ਲਾਉਣੀ ਆ, ਅਤੇ ਉਹਦੇ ਲਈ ਮਨ ਨੂੰ ਸਮਝਣਾ ਪਊਗਾ ਜੀ। ਕਿਤੇ ਮਹਾਰਾਜ ਮਨ ਨੂੰ ਕਰਹਲਾ ਲਿਖ ਰਹੇ ਆ, ਕਿਤੇ ਮਨ ਨੂੰ ਸਖਤੀ ਲਿਖ ਰਹੇ ਆ, ਕਿਤੇ ਮਨ ਨੂੰ ਸਿਓ ਲਿਖ ਰਹੇ ਆ, ਕੀ ਕੀ ਚੀਜ਼ ਕੀ ਆ? ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ ਜੀ, ਸਮਝੀਏ, ਇਹ ਉਹ ਜਹਾਜ਼ ਆ ਜਿਹੜਾ ਸਹੀ ਡਾਇਰੈਕਸ਼ਨ 'ਚ ਚੱਲਿਆ ਅਤੇ ਬਹੁਤ ਛੇਤੀ ਮੰਜ਼ਿਲ 'ਚ ਲੈ ਜਾਊਗਾ। ਇਹਦੀ ਰਡਾਰ ਦੀ ਡਾਇਰੈਕਸ਼ਨ ਗਲਤ ਹੋ ਗਈ ਅਤੇ ਆਪਣੀ ਡਾਇਰੈਕਸ਼ਨ ਤੋਂ ਉੱਨੀ ਤੇਜ਼ੀ ਨਾਲ ਦੂਰ ਲੈ ਜਾਊਗਾ। ਬਸ ਡਾਇਰੈਕਸ਼ਨ ਦੀ ਤਾਂ ਗੱਲ ਹੋਈ ਆ। ਅਤੇ ਧੰਨ ਗੁਰੂ ਨਾਨਕ ਜੀ ਆਪਣੇ 'ਤੇ ਇਹੀ ਤਰਸ ਕਰਕੇ ਕਹਿ ਰਹੇ ਆ, ਮਾਰਗ ਪਾਏ ਉਧਿਆਨ ਮੈਂ ਗੁਰਦੱਸੈ ਭੇਦ। ਮਹਾਰਾਜ ਕਹਿ ਰਹੇ ਆ ਵੀ ਜਦੋਂ ਜੰਗਲ 'ਚ ਕੋਈ ਗਵਾਚ ਜਾਵੇ ਨਾ, ਅਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਉਹਦੇ ਚਰਨ ਘੁੱਟ ਕੇ ਫੜ ਲਈ, ਤੇਰੇ ਕੋਲ ਉਹ ਗੁਰੂ ਆ ਕਿ ਜੰਗਲ 'ਚੋਂ ਵੀ ਕੱਢ ਕੇ ਲਿਆਊਗਾ। ਪਰ ਹੋਇਆ ਕੁਛ ਖਰਾਬ ਕੰਮ ਇਹ ਆ, ਹੁਕਮਨਾਮਾ ਸਾਹਿਬ ਆਉਂਦਾ ਹੁੰਦਾ ਨਾ, ਮਹਾਂ ਭਿਆਨ ਉਦਿਆਨ ਨਗਰ ਕਰ ਮੰਨਿਆ। ਅਸੀਂ ਕੀ ਮੰਨ ਲਿਆ? ਆ ਜਿਹੜਾ ਦੁੱਖ ਆ ਨਾ ਮਾਨ ਸਿੰਘ, ਇਹ ਸਾਡੇ ਨਾਲ ਸ਼ੁਰੂ ਤੋਂ ਲੱਗਾ ਹੋਇਆ, ਇਹ ਰਹਿਣਾ ਹੀ ਆ ਜੀ, ਇਹ ਟੈਨਸ਼ਨ ਮੇਰੀ ਰਹਿੰਦੀ ਆ ਜੀ, ਕੋਈ ਨਹੀਂ ਤੁਸੀਂ ਨਾ ਚਿੰਤਾ ਕਰੋ। ਇਹ ਨਹੀਂ ਰਹਿੰਦੀ, ਇਹ ਨਹੀਂ ਰਹਿਣੀ, ਇਹਨੂੰ ਪਰਮਾਨੈਂਟ ਨਾ ਬਣਾਓ। ਕਊਆ ਕਾਗ ਨੀਚ ਕੀ ਸੰਗਤ ਜਾਏ, ਕੁਰੰਗ ਬਿਖੂ ਮੁੱਖ ਲਾਈ ਹੈ। ਮਹਾਰਾਜ ਕਹਿੰਦੇ ਗੰਦ ਖਾਣਾ ਮਨ ਨੂੰ ਨਾ ਸਿਖਾ, ਇਹਨੇ ਫਿਰ ਗੰਦ ਹੀ ਖਾਣ 'ਤੇ ਗਿੱਝ ਜਾਣਾ, ਇਹਨੂੰ ਲੱਗਣਾ ਤੇਰੀ ਇਹਦੀ ਜ਼ਿੰਦਗੀ ਗੰਦ ਆ। ਮਨ ਨੂੰ ਇਹਦਾ ਵੀ ਟੇਸਟ ਦੇ, ਫਿਰ ਮਹਾਰਾਜ ਕਹਿੰਦੇ ਮਨ ਸ਼ਾਂਤ ਆਊਗਾ ਅਤੇ ਇਹਦੇ ਵਿੱਚ ਵਧਾਈ ਵੱਜਣੀ ਆ, ਫਿਰ ਛੋਟੀਆਂ ਮੋਟੀਆਂ ਟੈਨਸ਼ਨਾਂ ਤਾਂ ਉੱਦਾਂ ਹੀ ਨਹੀਂ ਸੁਣਨੀਆਂ। ਮਹਾਰਾਜ ਕਿਰਪਾ ਕਰੇ, ਆਨੰਦ ਸਾਹਿਬ ਜੀ ਦਾ ਜਾਪ ਕਰਕੇ ਫਿਰ ਹੁਕਮਨਾਮਾ ਲੈ ਕੇ ਗੁਰੂ ਸਾਹਿਬ ਦਾ ਸੁਖਾਸਨ ਕਰਕੇ ਚੱਲਦੇ ਹਾਂ ਜੀ।

करो कृपा जग जीवन दाते मेरा मन कर सेती राचे।

मेरा मन कर से तेरा चे हमारे एक

ਪਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪ ਗੀਨ ਬੁੱਧ ਬਲ ਗੀਨੀ ਮੋਹ ਪਰਦੇਸਨ ਦੂਰ ਤੇ ਆਈ ਖੋਜਤ ਖੋਜਤ ਪਈ ਨਾ ਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕਹੋ ਫਿਰਤ ਤਿਸਾਈ

नानक को प्रभु कृपा की जय। नेत्र देखें

ਕਿਰਪਾ ਨਿੰਦ ਦਇਆ ਏਕ ਅੱਖਰ ਵਰ ਮਨ

ਸਾਥੀ ਜਾਣ ਦੀ ਕੂੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ।

सब किछ एक है आपे बुद्ध विचार विवेक है दूर न नेर

ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ